ਗੁਰੂ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਭਾਈ ਸਾਹਿਬ ਸਾਈਂ ਦਜੀਤ ਸਿੰਘ ਜੀ ਅਤੇ ਉਹਨਾਂ ਦਾ ਇਕੱਠਾ ਬਹੁਤ ਬਹੁਤ ਧੰਨਵਾਦ। ਬੜਾ ਹੀ ਰਸਤੇ ਨਾਲ ਕੀਰਤਨ ਭਾਈ ਸਾਹਿਬ ਜੀ ਨੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ।

ਕਾਰੋ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉਂ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ।

ਅਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ

ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹਿ ਉਦਮ।

ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ ਨਾਏ, ਤੇਰੈ ਛੱਡ ਜਾਹੇ। ਭਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ। ਸਭ ਸੈਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ, ਜੀ ਆਵੈ ਤੂ ਦਿਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਾਤ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ, ਆਪ ਉਬਾਰਿਅਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨਹੋ ਨਾ ਵਿਸਾਰਿਅਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਅਨ। ਸਾਕਤ ਨਿੰਦ

0: ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜਪੂ ਦੀ ਪਾਤਸ਼ਾਹ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਹ ਮੇਰੇ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਦੇ ਵਿਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਪਿਆਚੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦੇ ਆਵਾ ਕਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਗਮਿਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ ਗਰੀਬਨ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਜੱਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇ ਜਲਾਈ ਤੇ ਵਾਹੀ ਦੇਖ ਕੇ ਡਿੱਟ ਕੀਤਾ ਤਨਾ ਪਿਆਰੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰਦੇ ਸਿਆਰ ਤੇ ਕੁਰਬਾਨੀਆਂ ਕੀਤੀਆਂ ਸਰ ਨਹੀਂ ਆ ਰਿਹਾ ਸਿੱਖੀ ਸਿੱਧੇ ਸਾਂ ਸਿੰਘ ਨਿਭਾਏ ਤੇ ਨਾਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਿਰ ਕਾ ਸਦਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰਿਆਇਤ ਦੇਗ ਦੇਗ ਕੀ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਕਿਉਂਕਿ ਅਚੰਡੇ ਮੂੰਗੇ ਜੁਗੜੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਜੀ ਮਤ ਪੱਧ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਮੈਨੂੰ ਆਜ ਪੰਜੇ ਸਦਾ ਸਿਆਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਸਾਹ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਕੋਲ ਦਰਸ਼ਨ ਦੀਦਾਰ ਤੇ ਸਿਆ ਸੰਭਾਲ ਦਿੱਤਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡਿਊਟੀਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮ ਰਾਜ ਸਿੰਘ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਆਦਿ ਚਾਨਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਨੇ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਦਿ ਚਾਨਾ ਸੋ ਦਰ ਰਹਿ ਰਾਜ ਸਾਹਿਬ ਦੇ ਪਾਠ ਕਿਧਰ ਕਿਰਪਾ ਕਰੋ ਹੁਣ ਯਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਚੰਦ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਸਾਂਝ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਤੁਹਾਡੀ ਮਨ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾ ਤਾਂ ਵਿੱਚ ਪਿੱਤਰ ਗੁਲਾਬ ਸ਼ਾਹ ਦੇ ਦੇਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਘ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਟੁੱਟ ਸਵਾਇਆ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟਿਕਲਾ ਬਖਸ਼ੋ ਸਦਾ ਆਈਏ ਸਿੱਧਰ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਬਾਤ ਕਰੋ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਰ ਸੰਗਤਾਂ ਦੇ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗ੍ਰੀਬ ਨਿਵਾਜ ਕਿਰਪਾ ਦਤਾਰ ਜੀ ਆਪ ਦਰ ਕਿਸੇ ਦਾ ਭਾਈ ਕਮਲਜੀਤ ਸਿੰਘ ਦਿੱਲੀ ਵਾਲੇ ਦਰ ਪਿਤਾ ਜੀ ਡੇਰ ਰੋਗਤਾ ਵਾਸਤੇ ਤੰਦਰੁਸਤੀ ਵਾਸਤੇ ਚਾਟਿਕਲਾ ਵਾਸਤੇ ਬੇਨਤੀ ਕਰਦੇ ਗਰੀਬ ਨੂੰ ਜਰਦਾਸ ਬੇਨਤੀ ਕਰਾਉਂਦੇ ਕਿਰਪਾ ਦਤਾਰ ਬਖਸ਼ਿਸ਼ ਕਰੋ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕਿ ਨਾਮਦਾਰ ਦਤਾਰ ਚਾਟਿਕਲਾ ਬਖਸ਼ਿਸ਼ ਵਾਸਤਾ ਕਰੋ ਜੀ ਦਤਾਰ ਪਿਤਾ ਜੀ ਆਪ ਜਾ ਕੇ ਸਿਵਾ ਦੇ ਭਾਈ ਗੌਰਵ ਵਿਰਕ ਗਰੀਬ ਨਿਵਾਜ ਆਪਣੇ ਕਾਰਜਾਂ ਦੀ ਸਫਲਤਾ ਵਾਸਤੇ ਗਰੀਬ ਨਿਵਾਜ ਬੇਨਤੀ ਕਰਦੇ ਹਾਂ ਅਰਦਾਸ ਬੇਨਤੀ ਕਰਾਉਂਦੇ ਕਿਰਪਾ ਪਾਤਸ਼ਾਹ ਜੀ ਮੇਰੇ ਪ੍ਰਯਾਸ ਭਾਈ ਗੌਰਵ ਵਿਰਕ ਦੇ ਸਿਰ ਤੇ ਰੱਖੋ ਉਹਨਾਂ ਦੇ ਰਹਿੰਦੇ ਸਾਰੇ ਕਾਰਜ ਸਵਾਗ ਚੰਨਾ ਦਿਨ ਅੱਜ ਬਣਾਓ ਆਪਣੀ ਸੇਵ ਕਰਨ ਦੀ ਆਪਲਾ ਚ ਵਰਕ ਦਤਾਰ ਸੇਵ ਕਰਨ ਦੀਆਂ ਸ਼ੁਭ ਕਾਮਨਾਵਾਂ ਸਰਮਾਂ ਪੂਰੀਆਂ ਕਰੋ ਜੀ ਦਤਾਰ ਬਖਸ਼ਿਸ਼ ਕਰੋ ਗਰੀਬ ਨਿਵਾਜ ਜੀਓ ਕਿ ਆਪ ਦੇ ਕਿਰਪਾ ਕਰ ਦਤਾਰ ਪਿਤਾ ਜੀ ਖਾਸ ਸਭ ਨੂੰ ਸਿੱਖੋ ਨੂੰ ਏਕ ਦਸ ਭਾਗ ਪਿਆ ਅੱਜ ਬਖਸ਼ੀ ਕਰਕੇ ਸੱਤ ਦੋ ਦਾਲ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਜ ਕਾਣੀ ਬੈਠੀਆਂ
1: ਲਾਈਫ ਵਿੱਚ ਅੱਗੇ ਸ਼ਰਮ ਕਰ ਰਹੀ ਹਾਂ, ਸਾਰੀ ਸੰਗਤਾਂ ਦੀ ਹਾਜ਼ਰੀ ਭਰਾ ਚਲੋ ਘੜੀਆਂ ਲੈ ਕੇ ਲਾਓ, ਸਤਾਰਾ ਲੈ ਕੇ ਭਾਗ ਦੀ ਸੰਗਤ ਉਦੋਂ ਬਖਸ਼ੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਬੇਟਾ ਕਰੀ ਚਰਨਾ ਪ੍ਰਵਾਨ ਕਰੋ, ਬਖਸ਼ਿਆ ਸਭ ਦੀਆਂ ਕਮਾਈਆਂ ਸਫਲ ਕਰੋ, ਕਾਰਜ ਵੱਧ ਵਧਤਾ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਾਂ ਤੋਂ ਪੂਰੀਆਂ ਕਰੋ ਜੀ, ਪਰ ਮਿਹਰਾਨ ਕਰਿਆ ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਬਿਹਤਰ ਹੁਕਮਨਾਮੇ ਵਿੱਚ ਕਰਨ ਅੱਜ ਦੀ ਸ਼ਾਮ ਦੇ ਕਥਾ ਕਿਸ ਬਾਰੇ ਰਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚਰਨਾਂ ਸੁਣਾ ਦੇ ਬਣਾਓ, ਸਹੀ ਪਿਆਰੇ ਮੇਰੇ ਜੀ ਰਮਦੇ ਆਪਦਾ ਨਾਮ ਜਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਚ ਹੈ ਗੋਰ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਕੁਆਰ ਹੋਏਦਾ ਮਿਲੇਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਲੇ ਉਤਾਰਨ ਹਾ ਖੰਡਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਉ ਪਉ ਦੁਆਰੀ ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਉ ਰਾਖ ਲੇਹੋ ਇਹ ਬਾਰੀ

0: ਵਾਹਿਗੁਰੂ ਜੀ ਕੀ ਫਤਿਹ।
1: ਜੈਤ ਸ੍ਰੀ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਵਾਓ ਆਨੰਦ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਧ ਸੰਗਤ ਬਾਰੇ ਕਿਰਪਾ ਕੀਤੀ ਆਪ ਸਕਦੇ ਆਪਣੀ ਸ਼ਰਧਾ ਭਾਵ ਅਨੁਸਾਰ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਸੰਗਤਾਂ ਨੇ ਸੋਧਾ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ। ਅਰਦਾਸ ਹਾਲੇ ਭਰੀਆਂ ਨੇ ਮਾਰੇ ਬੱਖੇ ਪਿਤੁਖ ਨਾਮ ਸਾਨੂੰ ਕੀਤੇ ਹਨ। ਸੋ ਸਾਧ ਸੰਗਤ ਦੇ ਸਵਾਸਵਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਸ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਦੇ ਆਪ ਸੰਗਤ ਨੂੰ ਪਤਾ ਹੈ ਕਿ ਸ਼ਾਮਿਲ ਗ੍ਰਾਮ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਜੀ ਦਾ, ਅਸੀਲਾ ਜੀ ਦਾ ਜਥਾ, ਭਾਈ ਬਚਪਾਲ ਸਿੰਘ ਜੀ, ਸਾਧ ਸੰਗਤ ਜੀ, ਭਾਈ ਸਾਹਿਬ ਠੀਕ 7 ਵਜੇ ਤੱਕ ਆਪ ਜੀ ਆਰਤੀ ਕੀਰਤਨ ਆਪ ਸਿੰਘ ਦੁਆਰਾ ਬਸ ਚਾਨਾ ਜੋੜਾ ਸੇ ਮਹਾਨ ਪਰਾਲਾ ਕਰਨਗੇ 7 ਵਜੇ ਤੱਕ। 7 ਵਜੇ ਸਾਹਿਬ ਦਾ ਕਥਾ ਹੋਵੇਗੀ। 7 ਵਜੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਵਿਆਹੀ ਦਾ ਜਥਾ। ਸੋ ਸਾਰੀ ਸੰਗਤ ਨੂੰ ਬੇਨਤੀ ਕਿ 8:30 ਤੱਕ ਮਾਰੇ ਨਿੱਕੇ ਜਾਣਾ ਤਾਂ ਮਾਨਿਆ ਸਾਧ ਸੰਗਤ ਜੀ ਸਾਰੇ ਕੀਰਤਨ ਦਰਬਾਰ ਸਾਨੂੰ ਕਰਕੇ ਜੀਵਨ ਦੀਆਂ ਕੜੀਆਂ ਸਫਲਾ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਆਇਆ ਕਰੋ। ਆਓ ਮੈਂ ਤੁਹਾਡੇ ਕੋਲ ਅਰਦਾਸ ਕਰੋ, ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਜੀ ਮਾਰੇ ਨਿੱਕੀ ਹੋ ਜਾਵੇ ਤੁਸੀਂ ਕਥਾ ਕੀ ਦਰਬਾਰ ਸਾਨੂੰ ਕਰ ਸਕਦੇ ਹੋ। ਬਾਕੀ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਖੁੱਲ ਚੁੱਕਾ ਹੈ, ਤੋ ਸਾਰੀ ਸੰਗਤ ਨੂੰ ਬੇਨਤੀ ਕਿ ਆਪਣੇ ਬੱਚੇ ਜ਼ਰੂਰ ਖਾਲਸਾ ਸਕੂਲ ਦਾਖਲ ਕਰਾਓ, ਪੰਜਾਬੀ ਪੜ੍ਹਨ, ਉਸ ਤੋਂ ਬਾਅਦ ਗੁਰਬਾਣੀ ਸਿੱਖਣਗੇ। ਸੋ ਇਹ ਸਾਡੇ ਵਾਸਤੇ ਇੱਕ ਮੂਲ ਹੈ, ਜ਼ਰੂਰ ਇਸ ਤੋਂ ਤੁਸੀਂ ਵਾਂਝੇ ਰਹਿਣਾ, ਇਹ ਸਮਾਂ ਜ਼ਰੂਰ ਅਵੇਲ ਕਰੋ ਅਤੇ ਆਪਣੇ ਬੱਚਿਆਂ ਦੇ ਜੀਵਨ ਵਾਸਤੇ ਜ਼ਰੂਰੀ ਹਰ ਤਰ੍ਹਾਂ ਦੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰਸਾਦ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਵਿੱਚ ਨਾਰਸਾ ਸੋਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦੀ ਬੇਅੰਤ ਮਾਇਆ ਖਰਚ ਹੋ ਰਹੀ ਹੈ। ਸੋ ਬੇਅੰਤ ਪੁਰਾਣਾ ਲਗਾਤਾਰ ਬੇਅੰਤ ਮਾਇਆ ਗੁਰੂ ਘਰ ਵਾਸਤੇ ਜਿਹਨਾਂ ਆਪਣਾ ਦਸਵਾਂ ਸਫਲ ਕਰਦੇ ਹਨ, ਸੰਗਤ ਨੇ ਮਾਇਆ ਭੇਟਾ ਕੀਤੀ ਹੈ, ਉਹ ਵਡਭਾਗੀ ਹਨ। ਸਾਧ ਸੰਗਤ ਜਿਹਨਾਂ ਤੱਕ ਮਾਇਆ ਭੇਟਾ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਹਿਸਾਬ ਅੱਗੇ ਜ਼ਰੂਰ ਗੁਰਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਲੜੀ ਵਾਸਤੇ ਅੱਜ ਪਾਠ ਸਾਹਿਬ ਵੱਧ ਪਹਿਲੇ ਵਾਸਤੇ ਚੱਲ ਰਹੇ ਨੇ। ਸੋ ਬੇਅੰਤ ਪੁਰਾਣਾ ਵੱਲੋਂ ਘਰਾਂ 'ਚ ਬੈਠ ਕੇ ਪਾਠ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੂੰ ਇੱਕ ਜ਼ਰੂਰ ਕੰਮ ਕਰੋ ਕਿ ਤੁਸੀਂ ਆਪੋ ਆਪਣਾ ਨੰਬਰ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਨੰਬਰ ਦੇ ਦਿਓ, ਤਾਂ ਕਿ ਆਉਣ ਵਾਲੇ ਸਮੇਂ ਜੋ ਵੀ ਪ੍ਰੋਗਰਾਮ ਬਣਨਗੇ ਉਹ ਤੁਹਾਨੂੰ ਟੈਲੀਫੋਨ ਕਰਕੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਉਹ ਸੂਚਿਤ ਕਰਿਆ ਕਰਨਗੇ। ਸੋ ਭਾਈ ਸਾਹਿਬ ਦਾ ਨੰਬਰ ਹੈ 408-712-4045। ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਧ ਸੰਗਤ ਜੀ ਅਗਸਤ 3 ਹੈ ਸੰਪੂਰਨ ਧਾਰਾ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹਦੇ ਤੁਸੀਂ ਸਾਧ ਸੰਗਤ ਜ਼ਰੂਰ ਹਾਲੀਆਂ ਭਰਨੀਆਂ ਜੋ ਮਹਾਰਾਜ ਬਖਸ਼ੀਆਂ ਦਾਤਾ ਨੇ, ਅਸੀਂ ਧੰਨਵਾਦ ਕਰੀਏ, ਗੁਰੂ ਸਾਹਿਬ ਚਰਨਾਂ ਦੀ ਖੁਸ਼ੀਆਂ ਪ੍ਰਾਪਤ ਕਰੀਏ। ਸਾਧ ਸੰਗਤ ਜੀ ਸਾਧ ਸੰਗਤ ਜੀ ਸਤੰਬਰ 11, 12, 13 ਨੂੰ 31 ਰਾਖਾਂ ਦਾ ਕੀ ਦਰਬਾਰ ਹੋ ਰਿਹਾ ਹੈ, ਸਾਰੀ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ, ਦਸਾਂ ਵੇਲਾ ਆਪਣਾ ਜਨਤ ਕਰੀਏ। ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹ ਹਾਜ਼ਰੀਆਂ ਭਰੋ। ਸਾਧ ਸੰਗਤ ਜੀ ਦੇ ਮਹਾਰਾਜ ਜੋ ਹਨ ਇਹ ਮਹਾਨ ਦਾਜ ਬਖਸ਼ੀ ਕੀਤੀ ਹੈ, ਇਹਦੇ ਦਰਸ਼ਨ ਕਰਕੇ ਅਸੀਂ ਸਾਰੇ ਸਾਧ ਸੰਗਤ ਜੀ ਆਪਣੇ ਜੀਵਨ ਦੀਆਂ ਕੜੀਆਂ ਸਫਲਾ ਕਰੀਏ। ਆਓ ਜ਼ਰੂਰ ਹਾਜ਼ਰੀਆਂ ਭਰੋ, ਗੁਰੂ ਸਾਹਿਬ ਦੇ ਬਖਸ਼ੀਆਂ ਦਾ ਧੰਨਵਾਦ ਕਰੀਏ। ਭਾਈ ਸਾਹਿਬ ਤਿਆਰ ਨੇ, ਸਾਧ ਸੰਗਤ ਜੀ ਕੀਰਤਨ ਕਰਨੀ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

आपे जगत उपाय कै गुण अवगुण करे विचार। साहिब सतगुरु धन गुरु नानक देव सच्चे पातशाह जी कृपा करते ने पौड़ी दिया पहलिया पंक्तियां। वैसे पौड़ी का जिहड़ा स्वरूप हुंदा है उहदे विच जिहड़ियां अखीरलिया पंक्तियां हुंदियां ने वो पौड़ी का तत्सार प्रगट कर दिया। जां इउं समझ लीए भी जिहड़ी पौड़ी का केंद्री भाव हुंदा है वह अखीरलिया पंक्तियां विच हुंदा है। होर सौखा समझना होवे ते भाई साहिब भाई गुरदास जी दियां आपां पौड़ियां वारां विच भाई गुरदास दियां वारां आपां पढ़दे हां। सारियां पौड़ियां ने उहदे विच 40 वारां ने, 40 वारां दियां 938 पौड़ियां ने। हर पौड़ी दे अखीर विच जिहड़ी अखीरली पंक्ति अखीरली लाइन रखी है उह सारी पौड़ी दा सार हुंदा है। इसे तरह कवित हन भाई गुरदास जी दे, सारे कवितां दे विच पहला तीन चार उदाहरणां देंदे ने, तीन चार प्रमाण देंदे ने, दलीलां देंदे ने, समझांदे ने, फिर अखीरली पंक्ति विच कवित दी विच तत्सार हुंदा है कि जे इस तरह इस तरह इस तरह हो सकदा है ते तू इस तरह क्यों नहीं कर सकता। कवितां विच ते पौड़ियां विच अखीरलियां पंक्तियां जिहड़ियां ने उह तत् नूं भाव नूं प्रगट करदियां। जिवें गुरबाणी विच असी रहाओ दी पंक्ति नूं तत् सार आखदे हां, केंद्री भाव आखदे हां, भी सारे शब्द दे दुआले घूमदी है। इसे तरह हर वार दी जिहड़ी पौड़ी है, वारां दा स्वरूप पौड़ियां हन ते हर पौड़ी दा जिहड़ा भाव है। वैसे हर सलोक ते पौड़ियां बड़े तरतीब विच सतगुरां ने दर्ज कीतियां ने, पर फिर भी क्योंकि आपां एक एक शब्द जां दो दो सलोक वाचदे हां ते उहदे विचों ही उहदा असल भाव लभणा हुंदा है। अज दी जिहड़ी इह पौड़ी है अखीरलियां पंक्तियां जिनी पुरखी उर धारिया सच्चा अलख अपा जिस बख्शे सो पाए सी गुर शब्दी विचार। इत्थे उही कृपा कीती भी जिस नूं बख्श दिंदा है, वड्याई बख्श दिंदा है, रहमतां कर दिंदा है, नवाज दिंदा है, दाता जी कहिंदे उही शब्द दी विचार नाल जुड़दा है। इह भाव है इस पौड़ी दा। पर पौड़ी दी प्रारंभता की कहिंदी है कि उस अकाल पुरख वाहिगुरु परमेश्वर ने आपे जगत उपाय कै, उपाय दा अर्थ है पैदा कीता है, उन्हें आप सारे जगत नूं पैदा कीता है। कित्थों पैदा कीता है? अपने आपे चो पैदा कीता है, होर कोई साधन नहीं। कुछ भी बनाना होवे मनुख भी करता है, कई बार अर्ज कीती है मनुख भी बहुत कुछ बनांदा है, पर कुछ भी इन्हें बहरूनी बनाना होवे तेन बाहर दे मटीरियल दा साधना दा पदार्थां दा सहारा लेना पैंदा है, उहदे तो बिना बन नहीं सकता। पर परमात्मा ने जो कुछ बनाया है ये परमेश्वर परमात्मा ने कितों बाहरों उदाहरण नहीं लिया, भी पहला बनिया होया सी उन्हें उस बने नूं होर सिंगार दिता। जिवें मिट्टी पहला बनी हुई है पर उस मिट्टी नूं घड़ के कुम्हार भांडे बना दिंदा है, सोनिया दियां डलियां पहला ने ते सुनियार उहदे गहने बना दिंदा है, लोहा पहला है लोहार उहदे औजार बना दिंदा है, वह साधन पहला ने, धातां पहला है ने, उन्हां धातां नूं ही घड़ के वह बना देंदे ने। पर परमात्मा ऐसा नहीं भी उन्हें पहला कितों होर किसी बनी हुई सृष्टि नूं देखिया, कच्चा माल उन्हें लिया ते उन्हूं अपने हिसाब नाल ढालिया, ऐसा नहीं। यह परमात्मा परमेश्वर दे अपने आपे चों सिरजिया होया संसार। शंका पैदा हो सकता है भी एवें किवें, अपने आपे चों किवें कोई बन सकता, तां गुरु साहिब जी दी इस वाहिगुरु दी इस रचना नूं समझन वास्ते विद्वाना ने इत्थों तक वचन कीते, कहिंदे भी परमात्मा दी की गल करदे हो, वाहिगुरु दे घर दे इक निक्के जे जीव विच भी रब ने ऐसी शक्ति पाई है कि जे असी उहदे जीवन नूं वेख लईए ना, भी जे उह अपने आपे चों कुछ संसार सिरज सकदा है, असी क्यों ने परमात्मा क्यों नहीं सिरज सकता। परमात्मा ने जिन्हों सिरजिया वह अपने आपे तो कुछ सिरज जांदा। विद्वाना ने उत्थे दो कीड़ियां दी उदाहरण दिती है, एक मकड़ी दी ते एक रेशम दे कीड़े दी। मकड़ी जाला बुनती है पर वह जाले दे लई कितों बाहरों कुछ चीज नहीं लैंदी। हुण जिवें पंछी आलना बनांदे ने,
ਪੰਛੀ ਕੱਖ ਪੱਤੇ ਚੁਗਦੇ ਨੇ, ਬਾਹਰੋਂ ਰੁੱਖਾਂ ਤੋਂ ਚੁਗਦੇ ਨੇ, ਉਹ ਰੁੱਖਾਂ ਦੇ ਪੱਤਿਆਂ ਨੂੰ, ਕੱਖਾਂ ਨੂੰ, ਟਾਹਣੀਆਂ ਨੂੰ ਚੁਗ ਕੇ ਬੜਾ ਸੋਹਣਾ ਆਲਣਾ ਬਣਾ ਦਿੰਦੇ ਨੇ। ਉਹਨਾਂ ਦੀ ਕਲਾਕਾਰੀ ਦੇਖ ਕੇ ਅਚਰਜ ਹੋਈਦਾ, ਪਰ ਫਿਰ ਵੀ ਪਤਾ ਲੱਗਦਾ ਕਿ ਇਹਨਾਂ ਨੇ ਕੋਈ ਮਟੀਰੀਅਲ ਬਾਹਰੋਂ ਲਿਆ ਹੈ, ਕੱਖ ਪੱਤੇ ਟਾਹਣੀਆਂ ਚੁੱਕੀਆਂ ਨੇ ਬਣਾ ਲਿਆ। ਕੋਈ ਚੂਹਾ ਆਪਣੀ ਖੁੱਡ ਕੱਢਦਾ, ਪਤਾ ਲੱਗਦਾ ਮਿੱਟੀ ਪੁੱਟੀ ਜਾ ਰਿਹਾ ਤੇ ਉਹਦੇ ਵਿੱਚ ਪ੍ਰਵੇਸ਼ ਕਰੀ ਜਾ ਰਿਹਾ। ਕੋਈ ਹੋਰ ਜਾਨਵਰ ਜਿਹੜਾ ਹੈ ਉਹ ਪਹਾੜਾਂ ਕੰਦਰਾਂ ਵਿੱਚ ਰਹਿੰਦਾ, ਗੁਫਾਵਾਂ ਬਣੀਆਂ ਉਹਨਾਂ ਦੇ ਘੁਰਨੇ ਬਣੇ ਨੂੰ ਬਣਾ ਲੈਂਦੇ ਨੇ, ਪਰ ਬਾਹਰੋਂ ਬਣਾਉਂਦੇ ਨੇ। ਸਾਰਾ ਕੁਝ ਬਣਿਆ ਮਿਲਦਾ, ਉਹਦੇ ਵਿੱਚ ਹੀ ਆਪਣੀ ਮੱਤ ਮੁਤਾਬਕ ਜਿੰਨੀ ਕੁ ਸੋਝੀ ਦਿੱਤੀ ਜਾਂਦੀ ਹੈ ਪਰਮਾਤਮਾ ਵੱਲੋਂ ਉਹਨੂੰ ਬਣਾ ਲੈਂਦੇ ਨੇ। ਪਰ ਮੱਕੜੀ ਕੁਝ ਵੀ ਬਾਹਰੋਂ ਨਹੀਂ ਲੈਂਦੀ, ਜਿਹਨੂੰ ਸਪਾਈਡਰ ਆਖਦੇ ਆ, ਕੁਝ ਵੀ ਬਾਹਰੋਂ ਨਹੀਂ ਲੈਂਦੀ। ਉਹ ਸਾਰਾ ਕੁਝ ਜਾਲਾ ਉਹਦੇ ਅੰਦਰ ਹੀ ਪਰਮਾਤਮਾ ਨੇ ਐਸੀ ਉਹਦੀ ਬਣਤਰ ਬਣਾਈ ਹੈ, ਉਹ ਆਪਣੇ ਅੰਦਰੋਂ ਹੀ ਆਪਣਾ ਜਾਲਾ ਬੁਣਦੀ, ਉਹਦੇ ਵਿੱਚ ਹੀ ਰਹਿੰਦੀ। ਉਹਦਾ ਸੰਸਾਰ ਹੈ, ਉਹਦਾ ਨਗਰ ਹੈ, ਉਹਦੇ ਵਿੱਚ ਹੀ ਰਹਿੰਦੀ। ਹਾਲਾਂਕਿ ਮੱਕੜ ਜਾਲ ਨੂੰ ਭਰਮ ਜਾਲ ਨੇ ਨਾਲ ਵੀ ਤਸ਼ਬੀਹ ਦਿੱਤੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਨੁੱਖ ਦੇ ਭਰਮਣ ਦੀ, ਭਟਕਣ ਦੀ, ਬੱਜਣ ਦੀ ਗੱਲ ਕੀਤੀ ਹੈ, ਜਦੋਂ ਮੱਕੜੀ ਦੇ ਜਾਲੇ ਦੀ ਗੱਲ ਕੀਤੀ ਹੈ, ਪਰ ਆਪਾਂ ਇੱਥੇ ਉਹ ਉਦਾਹਰਣ ਨਹੀਂ ਲੈਣੀ, ਉਹ ਪਾਸਾ ਨਹੀਂ ਲੈਣਾ। ਆਪਾਂ ਇੱਥੇ ਪਾਸਾ ਲੈ ਰਹੇ ਹਾਂ ਵੀ ਉਹ ਆਪਣੇ ਆਪ ਵਿੱਚ ਇੱਕ ਕ੍ਰਿਏਸ਼ਨ ਪੈਦਾ ਕਰ ਦਿੰਦੀ ਹੈ, ਇੱਕ ਚੀਜ਼ ਸੰਸਾਰ ਸਿਰਜ ਦਿੰਦੀ ਹੈ ਆਪਣੇ ਆਪੇ ਤੋਂ। ਰੇਸ਼ਮ ਦਾ ਕੀੜਾ ਹੈ, ਉਹ ਆਪਣੇ ਆਪ ਵਿੱਚੋਂ ਹੀ, ਉਹ ਸ਼ਹਿਤੂਤ ਤੇ ਲੱਗਾ ਹੋਵੇ, ਰੁੱਖ ਤੇ ਲੱਗਾ ਹੁੰਦਾ, ਆਪਣੇ ਆਪ ਤੋਂ ਹੀ ਉਹ ਜਿਹੜਾ ਹੈ ਆਪਣੇ ਆਪ ਨੂੰ ਬੰਦ ਕਰ ਲੈਂਦਾ, ਇੱਕ ਕਵਚ ਬਣਾ ਲੈਂਦਾ। ਹਾਲਾਂਕਿ ਉਹ ਸਾਡੇ ਲਈ ਨਹੀਂ ਬਣਾਉਂਦਾ, ਜਿਵੇਂ ਅਸੀਂ ਕਹੀਏ ਵੀ ਭੇਡ ਦੀ ਉੱਨ ਬੰਦੇ ਮੁੰਨ ਲੈਂਦੇ ਨੇ, ਭੇਡ ਦੀਆਂ ਉੱਨਾਂ ਉਹ ਸਾਡੇ ਲਈ ਨਹੀਂ ਬਣੀਆਂ ਸਨ ਵੀ ਮਨੁੱਖ ਆਏਗਾ ਤੇ ਸਾਨੂੰ ਮੁੰਨੇਗਾ ਤੇ ਮੁੰਨ ਕੇ ਆਪਣੇ ਮਤਲਬ ਲਈ, ਸਵਾਰਥ ਲਈ, ਚਮੜੇ ਜਿੰਨਾ ਜਾਨਵਰਾਂ ਦੇ ਅਸੀਂ ਵਰਤਦੇ ਹਾਂ ਉਹ ਸਾਡੇ ਲਈ ਨਹੀਂ ਸਨ। ਉਹਨੂੰ ਕੁਦਰਤ ਨੇ ਐਸਾ ਬਣਾਇਆ ਵੀ ਉਹ ਕਿਵੇਂ ਗਰਮੀ ਸਰਦੀ ਵਿੱਚ ਉਹਨੂੰ ਬਚਾਉਂਦੀ ਉਹ ਚੀਜ਼। ਹਰ ਜਾਨਵਰ, ਹਰ ਜੀਵ ਦੇ ਉੱਤੇ ਜਿਹੋ ਜਿਹੀ ਉਹਦੀ ਤਵਚਾ ਹੈ, ਉਹਦਾ ਸਰੀਰ ਹੈ, ਕੁਦਰਤ ਦੇ ਨਾਲ ਉਹਨੇ ਲੜ ਲੜ ਕੇ ਐਸਾ ਪ੍ਰਾਪਤ ਕੀਤਾ ਤੇ ਕੁਦਰਤ ਨੇ ਉਹਨੂੰ ਜੀਵਿਤ ਰੱਖਣ ਦੇ ਲਈ ਇਹ ਚੀਜ਼ਾਂ ਦਿੱਤੀਆਂ ਨੇ। ਪਰ ਮਨੁੱਖ ਨੂੰ ਆਪਣੇ ਹਿੱਤ ਲਈ, ਆਪਣੇ ਸਵਾਰਥ ਲਈ ਵਰਤਦਾ, ਇਹ ਵੱਖਰੀ ਗੱਲ ਹੈ। ਇਸੇ ਤਰ੍ਹਾਂ ਰੇਸ਼ਮ ਦਾ ਕੀੜਾ ਇਸ ਕਰਕੇ ਆਪਣੇ ਦੁਆਲੇ ਰੇਸ਼ਮ ਦੀ ਦੀਵਾਰ ਨਹੀਂ ਸਿਰਜਦਾ ਵੀ ਮੈਂ ਲੋਕਾਂ ਦੇ ਰੇਸ਼ਮੀ ਛਾਲ ਬਣਾਉਣੇ ਨੇ, ਪਸ਼ਮੀਨੇ ਦੀਆਂ ਚਾਦਰਾਂ ਬਣਾਉਣੀਆਂ ਨੇ, ਉਹ ਮੈਨੂੰ ਯਾਦ ਕਰਨਗੇ। ਉਹ ਆਪਣੇ ਆਪੇ ਨੂੰ ਉਹਦੇ ਵਿੱਚ ਰੱਖਦਾ, ਉਹਦੇ ਤੋਂ ਬਿਨਾਂ ਜੀਵਿਤ ਨਹੀਂ ਰਹਿ ਸਕਦਾ, ਮਰ ਜਾਂਦਾ ਉਹ। ਤੇ ਉਹਨੂੰ ਮਾਰ ਕੇ ਰੇਸ਼ਮ ਦਾ ਕੀੜਾ ਉਹਦੇ ਰੇਸ਼ਮ ਨੂੰ ਜਿਹੜਾ ਹੈ ਪ੍ਰਾਪਤ ਕੀਤਾ ਜਾਂਦਾ। ਕਹਿਣ ਤੋਂ ਭਾਵ ਸਿਰਫ ਇਹੀ ਹੈ ਵੀ ਇੱਕ ਇੱਕ ਦੋ ਕੀਟ ਅਸੀਂ ਵੇਖਦੇ ਹਾਂ, ਨਿੱਕੇ ਤੋਂ ਨਿੱਕੇ ਕੀਟ, ਤੇ ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਹੋਰ ਜੀਵ ਹੋਣਗੇ ਜਿਹੜੇ ਆਪਣੇ ਆਪ ਤੋਂ ਆਪਣਾ ਸੰਸਾਰ ਸਿਰਜਦੇ ਨੇ, ਉਹਨਾਂ ਨੂੰ ਪਰਮਾਤਮਾ ਨੇ ਸਿਰਜਿਆ। ਤੇ ਵਿਦਵਾਨ ਪੁਰਸ਼ ਇਹ ਗੱਲ ਆਖਦੇ ਨੇ ਵੀ ਇਸੇ ਤਰ੍ਹਾਂ, ਕਈ ਲੋਕ ਇਸ ਗੱਲ ਤੇ ਸ਼ੰਕਾ ਕਰਦੇ ਨੇ ਕਿ ਸਹਿ ਭੰਗ ਕਿਵੇਂ ਹੋ ਸਕਦਾ, ਕੋਈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਕਿਵੇਂ ਹੋ ਸਕਦਾ ਹੈ। ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਈ ਜੀਵ ਆਪਣੇ ਆਪ ਤੋਂ ਆਪਣਾ ਸੰਸਾਰ ਸਿਰਜਦੇ ਨੇ, ਬਣਾਉਂਦੇ ਨੇ, ਤੇ ਉਹ ਤਾਂ ਸਾਰੇ ਬ੍ਰਹਿਮੰਡਾਂ ਦਾ ਮਾਲਕ ਹੈ। ਉਸ ਨੇ ਆਪਣਾ ਆਪਾ ਵੀ ਆਪਣੇ ਆਪ ਹੀ ਸਿਰਜਿਆ, ਸਹਿ ਭੰਗ ਹੈ, ਪ੍ਰਕਾਸ਼ ਆਪਣੇ ਆਪ ਹੈ। ਅਸੀਂ ਪ੍ਰਕਾਸ਼ ਨੂੰ ਪ੍ਰਗਟ ਕਰ ਸਕਦੇ ਹਾਂ। ਕੋਈ ਇਹ ਕਹੇ ਵੀ ਮੈਂ ਅੱਗ ਨੂੰ ਬਾਲਿਆ ਹੈ, ਅੱਗ ਨੂੰ ਖੋਜਿਆ ਹੈ, ਅੱਗ ਖੋਜੀ ਨਹੀਂ ਜਾਂਦੀ, ਹਾਲਾਂਕਿ ਖੋਜ ਮੰਨੀ ਗਈ ਵੀ ਦੀ ਖੋਜ ਹੋਈ ਹੈ, ਉਹ ਪ੍ਰਗਟ ਹੋਈ ਹੈ। ਚੀਜ਼ਾਂ ਪ੍ਰਗਟ ਉਹ ਹੁੰਦੀਆਂ ਨੇ ਜਿਹੜੀਆਂ ਦਾ ਸੰਸਾਰ ਵਿੱਚ ਕੁਦਰਤ ਨੇ ਉਹਨਾਂ ਨੂੰ ਪਹਿਲਾਂ ਥਾਪਿਆ ਹੋਇਆ ਬਣਾਇਆ ਹੈ, ਬਸ ਕਿਸੇ ਵਿਧ ਨਾਲ ਉਹ ਪ੍ਰਗਟ ਹੋ ਜਾਂਦੀਆਂ। ਅਸੀਂ ਉਸ ਜੁਗਤ ਨੂੰ ਪਕੜ ਲੈਂਦੇ ਹਾਂ ਤੇ ਸਮਝਦੇ ਹਾਂ ਵੀ ਇਸ ਜੁਗਤ ਕਰਕੇ ਆਈ ਹੈ ਚੀਜ਼, ਇਸ ਕਰਕੇ ਜੁਗਤ ਵੱਡੀ ਹੈ। ਪਰ ਫਿਰ ਪਤਾ ਲੱਗਦਾ ਵੀ ਇਹੋ ਜਿਹੀਆਂ ਭਾਵੇਂ 50 ਜੁਗਤਾਂ ਹੋਰ ਇਕੱਠੀਆਂ ਕਰਕੇ ਉਸਨੂੰ ਇਜਾਦ ਕੀਤਾ ਜਾ ਸਕਦਾ। ਪਹਿਲਾਂ ਤੇ ਪੱਥਰਾਂ ਦੇ ਟਕਰਾਅ ਤੋਂ ਹੀ ਅਗਨ ਪੈਦਾ ਹੋਈ ਨਾ, ਪ੍ਰਗਟ ਹੋਈ। ਅੱਜ ਕੋਈ ਪੱਥਰਾਂ ਨਾਲ ਥੋੜਾ ਅਗਨ ਨੂੰ ਪੈਦਾ ਕਰਦਾ, ਅੱਜ ਹਜ਼ਾਰਾਂ ਤਰੀਕੇ ਨੇ ਅੱਗ ਨੂੰ ਪ੍ਰਗਟ ਕਰਨ ਦੇ, ਪਰ ਅੱਗ ਨੂੰ ਪ੍ਰਗਟ ਕਰਨ ਦੀਆਂ ਜੁਗਤਾਂ ਬਦਲੀਆਂ ਨੇ। ਅੱਗ ਤਾਂ ਪ੍ਰਗਟ ਪਹਿਲਾਂ ਹੀ ਸੀ, ਉਹਨੂੰ ਪ੍ਰਗਟ ਕੀਤਾ, ਉਹ ਆਪਣੇ ਆਪ ਹੀ ਹੈ, ਉਹਨੂੰ ਕੋਈ ਬਣਾ ਨਹੀਂ ਸਕਦਾ, ਪ੍ਰਗਟ ਨਹੀਂ ਕਰ ਸਕਦਾ। ਉਹ ਸੀ, ਉਸ ਪਰਮਾਤਮਾ ਨੇ ਜਿਹੜੇ 5 ਤੱਤ ਸੰਸਾਰ ਵਿੱਚ ਪੈਦਾ ਕੀਤੇ ਨੇ, ਬਣਾਏ ਨੇ, ਉਹਦੇ ਬਣਾਏ ਹੋਏ ਨੇ, ਉਹ ਆਪਣੇ ਆਪੇ ਵਿੱਚ ਨੇ, ਉਹਨਾਂ ਨੂੰ ਬਣਾਉਣ ਵਾਲਾ ਕਰਤਾ ਹੈ, ਤੇ ਉਸ ਕਰਤੇ ਦੇ ਉਸ ਬਣਾਏ ਹੋਏ ਤੱਤਾਂ ਤੋਂ, ਗੁਣਾਂ ਤੋਂ ਇਹ ਸੰਸਾਰ ਬਣਿਆ। ਉਹਦਾ ਆਪਣਾ ਆਪਾ ਵੀ ਆਪੇ ਤੋਂ ਬਣਿਆ, ਆਪਣੇ ਆਪ ਹੀ ਉਹਨੇ ਆਪਣੇ ਆਪ ਨੂੰ ਪੈਦਾ ਕੀਤਾ। ਸਹਿ ਭੰਗ, ਜਿਹਦੇ ਲਈ ਰੋਜ਼ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪਣੇ ਆਪ ਨੂੰ ਉਹਨੇ ਆਪ ਸਾਜਿਆ ਹੈ,
ਉਹਦਾ ਸਾਜਣ ਵਾਲਾ, ਉਹਦਾ ਕਰਤਾ ਧਰਤਾ, ਉਹਦਾ ਕੋਈ ਮਾਤ ਪਿਤਾ ਨਹੀਂ। ਅਜੂਨੀ ਹੈ, ਅਜੂਨੀ ਤਾਂ ਕਿਹਾ, ਐੜਾ ਗੇਤਰ ਲੱਗਾ, ਜੂਨੀ ਦਾ ਅਰਥ ਹੈ ਅਸੀਂ ਜੂਨਾਂ ਵਿੱਚ ਹਾਂ। ਸੰਸਾਰ ਵਿੱਚ ਬੇਅੰਤ ਜੂਨਾਂ ਵੈਸੇ ਨੇ, ਚਾਰ ਖਾਣੀਆਂ ਦੇ ਵਿੱਚ ਬੇਅੰਤ ਜੂਨਾਂ ਹੁੰਦੀਆਂ ਨੇ, ਅਸੀਂ ਸਿਰਫ ਚਾਰ ਖਾਣੀਆਂ ਹੀ ਜਾਣਦੇ ਹਾਂ ਤੇ ਚਾਰਾਂ ਦਾ ਹੀ ਜ਼ਿਆਦਾ ਜ਼ਿਕਰ ਹੁੰਦਾ। ਵੈਸੇ ਗੁਰੂ ਸਾਹਿਬ ਨੇ ਇਹ ਗੱਲ ਜਪਜੀ ਸਾਹਿਬ ਵਿੱਚ ਹੀ ਰੱਦ ਕਰ ਦਿੱਤੀ, ਹਾਲਾਂਕਿ ਗੁਰੂ ਸਾਹਿਬ ਨੇ ਚਾਰ ਖਾਣੀਆਂ ਦਾ ਬਾਣੀ ਵਿੱਚ ਬੜੀ ਥਾਵਾਂ ਤੇ ਜ਼ਿਕਰ ਕੀਤਾ, ਪਰ ਗੁਰੂ ਸਾਹਿਬ ਜੀ ਕਹਿੰਦੇ ਮਤਾ ਕੋਈ ਇਹ ਸੋਚੇ ਵੀ ਅਕਾਲ ਪੁਰਖ ਦੀ ਰਚਨਾ ਸਿਰਫ ਚਾਰ ਖਾਣੀਆਂ ਨਾਲ ਹੀ ਹੈ। ਕਹਿੰਦੇ ਚਾਰ ਖਾਣੀਆਂ ਤੇ ਇਸ ਸ੍ਰਿਸ਼ਟੀ ਦੀਆਂ ਨੇ, ਇਸ ਧਰਤੀ ਦੀਆਂ ਨੇ, ਅਨਥਾ ਚਾਰ ਹੀ ਬਾਣੀਆਂ ਨੇ ਇਸ ਧਰਤੀ ਦੀਆਂ, ਨਹੀਂ ਤਾਂ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ, ਪਤਾ ਹੀ ਨਹੀਂ ਕਿੰਨੀਆਂ ਕੁ ਖਾਣਾ ਨੇ। ਖਾਣਾ ਦਾ ਅਰਥ ਹੋ ਗਿਆ ਇੱਥੇ ਜਿਵੇਂ ਹੀਰੇ ਦੀ ਖਾਣ, ਕੋਲੇ ਦੀ ਖਾਣ, ਵੀ ਜਿੱਥੋਂ ਕੋਈ ਪ੍ਰਗਟ ਹੋ ਸਕਦਾ ਹੈ, ਕੋਈ ਪਤਾ ਨਹੀਂ। ਸਾਡੇ ਕੋਲ ਤੇ ਚਾਰ ਹੀ ਖਾਣੀਆਂ ਨੇ ਨਾ, ਜਿਨ੍ਹਾਂ ਨੂੰ ਬਾਣੀ ਵਿੱਚ ਕਿਹਾ ਗਿਆ ਅੰਡਜ ਜੇਰਜ ਸੇਤਜ ਉਤਪਜ ਤੇਰੇ ਕੀਤੇ ਜਨਤਾ, ਵੀ ਇਹ ਚਾਰ ਖਾਣੀਆਂ ਨਾਲ ਜੀਵ ਪੈਦਾ ਹੁੰਦੇ ਨੇ। ਅੰਡਜ ਜਿਹੜੇ ਅੰਡਿਆਂ ਤੋਂ ਪੈਦਾ ਹੋ ਗਏ, ਪੰਛੀ ਹੋ ਗਏ, ਜਿਹੜੇ ਦੁੱਧਾਧਾਰੀ ਨਹੀਂ ਹੁੰਦੇ, ਸਤਨਧਾਰੀ ਨਹੀਂ ਹੁੰਦੇ, ਉਹ ਅੰਡਿਆਂ ਤੋਂ ਪੈਦਾ ਹੁੰਦੇ ਨੇ। ਦੂਸਰੇ ਨੇ ਜੇਰਜ, ਜਿਹੜੇ ਅਸੀਂ ਜੀਵ ਹੋ ਗਏ ਜਾਂ ਪਸ਼ੂ ਹੋ ਗਏ, ਜਿਹੜੇ ਜੰਮਦਿਆਂ ਹੀ ਜਿਨ੍ਹਾਂ ਨੂੰ ਆਪਣੇ ਮਾਂ ਦਾ ਦੁੱਧ ਚਾਹੀਦਾ ਹੁੰਦਾ, ਉਹ ਜੇਰ ਵਾਲੇ ਪਸ਼ੂ ਜੀਵ ਨੇ, ਪਸ਼ੂ ਨੇ, ਅਸੀਂ ਵੀ ਉਹੀ ਹਾਂ। ਫਿਰ ਸੇਤਜ, ਜਿਹੜੇ ਪਸੀਨੇ ਤੋਂ ਕਿਸੇ ਇੱਕ ਖਾਸ ਹੁੰਮਸ ਵਿੱਚੋਂ ਪੈਦਾ ਹੁੰਦੇ ਨੇ, ਉਹ ਪਸੀਨੇ ਦੇ ਜੀਵ ਨੇ, ਕਿਰਮ ਨੇ, ਉਹ ਕਿਸੇ ਖਾਸ ਟੈਂਪਰੇਚਰ ਵਿੱਚ ਆਪਣੇ ਆਪ ਜੀਵਾਂ ਦੇ ਵਿੱਚ ਜੀਵ ਪ੍ਰਗਟ ਹੋ ਜਾਂਦੇ ਨੇ, ਕਿਉਂਕਿ ਜੀਵ ਕਈ ਜੀਵਾਂ ਤੋਂ ਬਣਿਆ ਨਾ। ਸਾਡਾ ਸਰੀਰ ਅਸੀਂ ਕਹੀਏ ਵੀ ਇੱਕ ਹੀ ਸਰੀਰ ਹੈ, ਪਰ ਇਸ ਸਰੀਰ ਵਿੱਚ ਪਤਾ ਨਹੀਂ ਕਿੰਨੇ ਕੁ ਸਰੀਰ ਪਲਦੇ ਨੇ, ਤੇ ਜਦੋਂ ਇਹਨੇ ਮੁੱਕ ਜਾਣਾ। ਪਰਮਾਤਮਾ ਨੇ ਕਿਤਨਾ ਸੋਹਣਾ ਵਿਧਾਨ ਰੱਖਿਆ ਕਿ ਬੰਦੇ ਨੂੰ ਤੇ ਚਲੋ ਅਕਲ ਆ ਗਈ ਹੈ ਕਿ ਇਹ ਕਿਸੇ ਮ੍ਰਿਤਕ ਸਰੀਰ ਨੂੰ ਆਪਣੀਆਂ ਰਸਮਾਂ ਮੁਤਾਬਕ ਦਫਨਾ ਦਿੰਦਾ ਹੈ, ਸਾੜ ਦਿੰਦਾ ਹੈ ਜਾਂ ਪਾਣੀ ਵਿੱਚ ਸੁੱਟ ਦਿੰਦਾ, ਵੀ ਇਹਦਾ ਸਰੀਰ ਸੰਭਾਲਿਆ ਜਾਏ। ਪਰ ਜੇ ਕਿਤੇ ਖੁਦਾ ਨਾ ਖਾਸਤਾ ਐਸਾ ਵੀ ਹੁੰਦਾ, ਸੰਸਾਰ ਤੇ ਬੜੇ ਜੀਵ ਰਹਿੰਦੇ ਨੇ, ਉਹ ਮਰਦੇ ਨੇ, ਜੰਮਦੇ ਨੇ, ਪਰ ਬੰਦੇ ਤੋਂ ਛੁੱਟ ਕਿਹੜਾ ਜੀਵ ਹੈ ਕਿ ਜਿਹੜਾ ਕਹੇ ਵੀ ਮੇਰੇ ਜੀਵ ਮਰ ਗਿਆ। ਕੋਈ ਕੁੱਤਾ, ਬਿੱਲਾ, ਹਾਥੀ, ਜਿਹੜਾ ਮਨੁੱਖ ਦੇ ਸੰਪਰਕ ਵਿੱਚ ਨੇ, ਜਿਹੜਾ ਮਨੁੱਖ ਦੇ ਸੰਪਰਕ ਵਿੱਚ ਹੈ, ਮਨੁੱਖ ਨੇ ਤੇ ਉਹਨਾਂ ਤੇ ਵੀ ਧਾਰਮਿਕ ਰਹੋ ਰੀਤੀਆਂ ਥੋਪ ਦਿੱਤੀਆਂ ਨੇ। ਇਹ ਬੜਾ ਅਫਸੋਸ ਦੀ ਗੱਲ ਹੈ ਜਾਂ ਹਾਸੋ ਹੀਣੀ ਗੱਲ, ਕੁਝ ਹੱਦ ਠੀਕ ਹੈ, ਕੁਝ ਸੀਮਾ ਠੀਕ ਹੈ ਕਿ ਕਿਸੇ ਜਾਨਵਰ ਪ੍ਰਤੀ ਸਾਡਾ ਲਗਾਵ ਹੈ, ਉਹਦੇ ਪ੍ਰਤੀ ਅਰਦਾਸ ਕਰਦੇ ਨੇ ਕਿਉਂਕਿ ਉਹਦੇ ਵਿੱਚ ਵੀ ਆਤਮਾ ਹੈ, ਉਹਦੇ ਲਈ ਵੀ ਆਪਣਾ ਕਰੁਣਾ ਭਾਵ ਰੱਖਣਾ, ਉਹਦੇ ਲਈ ਵੀ ਆਪਣੇ ਅੰਦਰ ਪ੍ਰੇਮ ਭਾਵ ਰੱਖਣਾ, ਇਹ ਹੋਰ ਗੱਲ ਹੈ। ਪਰ ਕਿਸੇ ਲਈ ਉਸ ਤਰ੍ਹਾਂ ਦੀ ਮਰਿਆਦਾ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਨੇ ਜੋ ਮਨੁੱਖ ਨੂੰ, ਜੀਵ ਨੂੰ ਮਰਿਆਦਾ ਦਿੱਤੀ ਹੈ, ਜੋ ਸਾਡੇ ਸਮਝਣ ਲਈ ਮਰਿਆਦਾ ਹੈ, ਉਹਨੂੰ ਉਹਨਾਂ ਜਾਨਵਰਾਂ ਤੇ ਵੀ ਥੋਪ ਦੇਣਾ, ਇਹ ਬੜੀ ਹਾਸੋਹੀਣੀ ਤੇ ਨਾਦਾਨੀ ਗੱਲ, ਸਾਡੀ ਹੰਗਤਾ ਤੇ ਅਗਿਆਨਤਾ ਦੀ ਗੱਲ ਹੈ। ਕਈ ਵਾਰੀ ਇਹੋ ਜਿਹੀਆਂ ਗੱਲਾਂ ਤੇ ਸਾਹਮਣਾ ਹੁੰਦਾ ਹੈ। ਖੈਰ, ਮੈਂ ਅਰਜ਼ ਕਰ ਰਿਹਾ ਸਾਂ ਕਿ ਜਿਹੜੇ ਜੀਵ ਮਨੁੱਖ ਦੇ ਸੰਪਰਕ ਵਿੱਚ ਨੇ, ਮਰਦੇ ਤਾਂ ਉਹ ਵੀ ਨੇ, ਪਰ ਕਿੰਨੇ ਕੁ ਢੇਰ ਸਾਨੂੰ ਦਿਸਦੇ ਨੇ, ਜੇ ਦਿਸੇਗਾ ਇੱਕ ਦੋ ਦਿਨ ਜੀਵ ਦਿਸੇਗਾ, ਵੱਧ ਤੋਂ ਵੱਧ ਹਫ਼ਤਾ, ਉਸ ਤੋਂ ਬਾਅਦ ਕਿੱਥੇ ਚਲਾ ਜਾਂਦਾ ਹੈ। ਜਾਂ ਤਾਂ ਮਾਸਾਹਾਰੀ ਜੀਵ ਉਹਦਾ ਸ਼ਿਕਾਰ ਮਰੇ ਦਾ ਉਹਨੂੰ ਨੋਚ ਖਾਂਦੇ ਨੇ, ਤੇ ਜਾਂ ਕੋਈ ਸਰੀਰ ਭਾਵੇਂ ਮਨੁੱਖ ਵੀ ਹੈ, ਜੇ ਉਹਦੀ ਲਾਸ਼ ਲਵਾਰਿਸ਼ ਪਈ ਰਹੇ ਕਿਤੇ ਕੁਝ ਦਿਨਾਂ ਦੇ ਵਿੱਚ, ਉਹਦੇ ਵਿੱਚੋਂ ਹੀ ਕਿਰਮ ਪੈਦਾ ਹੋ ਕੇ ਉਹਨੂੰ ਖਾ ਕੇ ਆਪ ਵੀ ਖਤਮ ਹੋ ਜਾਂਦੇ ਨੇ। ਇਹ ਪਰਮਾਤਮਾ ਦਾ ਵਿਧਾਨ ਹੀ ਏਡਾ ਕਮਾਲ ਦਾ ਹੈ ਕਿ ਜਿਹੜੀ ਚੀਜ਼ ਬਣੀ ਹੈ ਉਹਨੇ ਉਹਨੂੰ ਬਣਾਇਆ, ਉਹਨੂੰ ਸਮੇਟਣ ਤੱਕ ਦੀ ਉਹਦੀ ਜ਼ਿੰਮੇਵਾਰੀ ਹੈ। ਅਸੀਂ ਤੇ ਕਹਿੰਦੇ ਹਾਂ ਵੀ ਸਾਨੂੰ ਜਿਉਂਦਾ ਰੱਖੇਗਾ ਕਿ ਨਹੀਂ, ਜਿਉਂਦੇ ਜੀ ਅਸੀਂ ਜੀਵਿਤ ਰਹਿ ਸਕਦੇ ਹਾਂ ਕਿ ਨਹੀਂ। ਵਾਹਿਗੁਰੂ ਕਹਿੰਦੇ ਉਹ ਪਰਮਾਤਮਾ ਤੇ ਇੰਨਾ, ਕਿਉਂਕਿ ਉਹ ਕੋਈ ਸੰਸਾਰੀ ਸਵਾਰਥੀ ਇਨਸਾਨ ਤੇ ਹੈ ਨਹੀਂ, ਵਾਹਿਗੁਰੂ ਤੇ ਇੰਨਾ ਮਹਾਰਾਜ ਪਰਮਾਤਮਾ, ਇੰਨਾ ਕਮਾਲ ਦੀ ਸ਼ਕਤੀ ਹੈ, ਉਹ ਤਾਂ ਜੀਵਨ ਦਿੰਦਾ ਹੈ। ਜੀਵਨ ਤੋਂ ਬਾਅਦ ਜਿੰਨਾ ਚਿਰ ਸਾਡਾ ਸਰੀਰ ਹੈ ਜਿਹਦੇ ਵਿੱਚ ਅਸੀਂ ਆਏ ਹਾਂ, ਉਹਨੂੰ ਜੇ ਕੋਈ ਸਾਂਭਣ ਵਾਲਾ ਵੀ ਨਾ ਹੋਵੇ, ਉਸ ਨੂੰ ਵੀ ਉਹ ਪਰਮਾਤਮਾ ਆਪ ਹੀ ਸਾਂਭਦਾ ਹੈ, ਉਸ ਨੂੰ ਸਾਂਭ ਦਿੰਦਾ ਹੈ। ਉਹਦੇ ਵਿੱਚੋਂ ਹੀ ਕਿਰਮ ਪੈਦਾ ਹੋ ਕੇ ਉਹਨੂੰ ਖਾ ਜਾਂਦੇ ਨੇ, ਆਪਣੇ ਆਪ ਮੁੱਕ ਜਾਂਦੇ ਨੇ, ਉਹ ਧਰਤੀ ਕੁਝ ਦਿਨਾਂ ਤੱਕ ਸਾਫ਼ ਹੋ ਜਾਂਦੀ ਹੈ, ਕੁਝ ਦਿਨਾਂ ਤੱਕ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕਿੰਨੇ ਕੁ ਜੀਵ ਮਰ ਕੇ ਗਏ ਨੇ। ਜੰਗਾਂ ਯੁੱਧਾਂ ਵਿੱਚ ਪੁਰਾਣੇ ਸਮਿਆਂ 'ਚ ਲੱਖਾਂ ਲੋਕ ਮਰਦੇ ਸਨ, ਇੱਲਾਂ ਗਿੱਦੜ ਕਾਂ ਉਹਨਾਂ ਨੂੰ ਖਾ ਜਾਂਦੇ ਸਨ, ਬਹੁਤੇ ਬੋਟੀਆਂ ਬੋਟੀਆਂ ਕੁੱਕਰ ਖਾ ਜਾਣੇ, ਪਰ ਬਾਕੀ ਤਾਂ ਇਸ ਤਰ੍ਹਾਂ ਹੀ ਕੁਦਰਤ ਉਹਨਾਂ ਨੂੰ ਸਮੇਟ ਲੈਂਦੀ ਹੈ, ਕਿਉਂਕਿ ਉਹ ਪਰਮਾਤਮਾ ਦੀ ਸ਼ਕਤੀ ਹੈ। ਉਹਨੇ ਆਪਣੇ ਆਪ ਨੂੰ ਸਾਜਿਆ ਹੈ, ਆਪਣੇ ਆਪੇ ਤੋਂ ਇਹ ਸੰਸਾਰ ਸਾਜਿਆ ਹੈ,
ਤੇ ਇਸ ਸੰਸਾਰ ਨੂੰ ਸਾਜਦਾ ਵੀ ਹੈ, ਨਵਾਜਦਾ ਵੀ ਹੈ ਤੇ ਸਮੇਟਦਾ ਵੀ ਹੈ। ਇਹ ਉਹਦੀਆਂ ਸ਼ਕਤੀਆਂ, ਉਹਦੀ ਕਰਾਮਾਤ ਕਹਿ ਲਓ, ਉਹਦੀ ਬਖਸ਼ਿਸ਼ ਕਹਿ ਲਓ। ਜੇ ਉਹ ਸਮੇਟੇ ਵੀ ਨਾ ਤਾਂ ਜਗਤ ਸੰਸਾਰ ਰਹਿਣ ਲਈ ਥਾਂ ਨਾ ਬਚੇ। ਜੇ ਉਹ ਜੀਵਾਂ ਨੂੰ ਸਮੇਟੇ ਨਾ ਤੇ ਸੰਸਾਰ ਵਿੱਚ ਜਿਉਂਦੇ ਵੀ ਮਰਨ ਤੋਂ ਪਹਿਲਾਂ ਹੀ ਮਰ ਜਾਣ। ਇਸ ਕਰਕੇ ਉਹ ਪਰਮਾਤਮਾ ਦਾ ਸ਼ੁਕਰ ਕਰੀਏ ਕਿ ਉਸ ਨੇ ਆਪਣੇ ਆਪੇ ਨੂੰ ਪਹਿਲਾਂ ਬਣਾਇਆ ਤੇ ਆਪ ਅਜੂਨੀ ਰਿਹਾ। ਮੈਂ ਕਿਹਾ ਚਾਰ ਜੁਨੀਆਂ ਨੇ, ਅੰਡਜ ਹੈ ਪੰਛੀਆਂ ਦੀ, ਜੇਰਜ ਹੈ ਸਾਡੀ ਤੇ ਜਾਨਵਰਾਂ ਦੀ, ਸੇਤਜ ਹੈ ਜੀਵ ਜੰਤੂ ਕਿਰਮਾਂ ਦੀ। ਕਿਰਮ ਪੈ ਜਾਂਦੇ ਜਿਉਂਦਿਆਂ ਹੀ ਕਿਸੇ ਦੇ ਜੀਵਾਂ ਦੇ ਜ਼ਖਮਾਂ ਵਿੱਚ ਪੈ ਜਾਂਦੇ ਨੇ, ਬਾਹਰੋਂ ਤੇ ਨਹੀਂ ਕੋਈ ਲਿਆ ਕੇ ਪਾਉਂਦਾ ਕਿਉਂਕਿ ਅੰਦਰ ਹੀ ਸਾਰਾ ਕੁਝ ਚੱਲਦਾ। ਚੌਥੇ ਹੈ ਉਤਪੁਜ, ਉਤਪੁਜ ਦਾ ਅਰਥ ਹੈ ਵਨਸਪਤੀ, ਜਿਹੜੇ ਧਰਤੀ ਤੋਂ ਫਲ ਬੂਟੇ ਉੱਗਦੇ ਨੇ। ਇਹ ਚੌਥੀ ਜੂਨ ਹੈ, ਇਹਨੂੰ ਉਤਪੁਜ ਕਿਹਾ ਜਾਂਦਾ ਜਿਹੜੀ ਧਰਤੀ ਤੋਂ ਪੈਦਾ ਹੁੰਦੀ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਇਹ ਸਾਰੇ ਤੇਰੇ ਜੀਵ ਕੀਤੇ ਹੋਏ ਨੇ, ਬਣਾਏ ਹੋਏ ਨੇ। ਇਹ ਚਾਰੇ ਖਾਣੀਆਂ ਤੂੰ ਪਰਮਾਤਮਾ ਬਣਾਈਆਂ ਨੇ, ਪਰ ਤੂੰ ਇਹਨਾਂ ਚਾਰਾਂ ਚੋਂ ਕਿਸੇ ਇੱਕ ਵਿੱਚ ਨਹੀਂ ਰਹਿੰਦਾ। ਜੇ ਕੋਈ ਤੈਨੂੰ ਕਹੇ ਕਿ ਤੂੰ ਆਂਡੇ ਤੋਂ ਪੈਦਾ ਹੋਇਆ, ਨਹੀਂ। ਹਾਲਾਂਕਿ ਆਪਾਂ ਪਰਮਾਤਮਾ ਦਾ ਇਹ ਮੰਨਦੇ ਹਾਂ, ਜਿਹੜਾ ਬ੍ਰਹਮੰਡ ਸ਼ਬਦ ਆਇਆ ਨਾ, ਇਹ ਅੰਡੇ ਤੋਂ ਹੀ ਆਇਆ। ਬ੍ਰਹਮ ਅੰਡ, ਜਿਹੜਾ ਬ੍ਰਹਮ ਦਾ ਅੰਡਾ ਹੈ, ਅੰਡਜ ਬਣਿਆ ਹੈ, ਬ੍ਰਹਮ ਤੋਂ ਜਿਹੜਾ ਬਣਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਨੇ ਕਹਿੰਦੇ ਵੀ ਉਹਦੇ ਤੋਂ ਬਣੇ, ਉਹਦੇ ਤਾਂ ਜੀਵ ਹੋ ਸਕਦੇ ਨੇ, ਪਰ ਉਹਨੂੰ ਬਣਾਉਣ ਵਾਲਾ ਕੋਈ ਜੀਵ ਨਹੀਂ। ਨਾ ਉਹ ਅੰਡਜ ਹੋ ਸਕਦਾ, ਨਾ ਜੇਰਜ ਹੋ ਸਕਦਾ, ਨਾ ਉਹਦੀ ਉਤਪਤੀ ਅੰਡੇ ਤੋਂ ਹੋਈ ਹੈ, ਨਾ ਜੇਰ ਤੋਂ ਹੋਈ ਹੈ, ਨਾ ਕੋਈ ਕਿਰਮ ਹੈ, ਤੇ ਨਾ ਉਹ ਧਰਤੀ ਤੋਂ ਪੈਦਾ ਹੁੰਦਾ। ਇਹਦਾ ਮਤਲਬ ਹੈ ਉਹ ਕਿਸੇ ਵੀ ਜੂਨੀ ਰਾਹੀਂ ਆਜ਼ਾਦ ਹੈ, ਕਿਸੇ ਵੀ ਜੂਨੀ ਨੂੰ ਵਰਤ ਕੇ ਉਹ ਪ੍ਰਗਟ ਹੋ ਸਕਦਾ। ਜੋ ਵੀ ਅਸੀਂ ਮਿਥਿਹਾਸ ਪੜ੍ਹਦੇ ਹਾਂ ਜਾਂ ਅਸੀਂ ਕਿਸੇ ਵੀ ਧਰਮ ਦਾ ਅਧਿਐਨ ਕਰਦੇ ਹਾਂ, ਜਦੋਂ ਵੀ ਪਰਮੇਸ਼ਵਰ ਦੇ ਅਵਤਾਰ ਦੇ ਆਉਣ ਦਾ ਜ਼ਿਕਰ ਕੀਤਾ, ਖਾਸ ਕਰਕੇ ਇਸ ਕਰਮ ਦੇ ਅੰਦਰ ਪੂਰਵ ਦਾ ਇਤਿਹਾਸ ਬੜਾ ਕਮਾਲ ਦਾ ਹੈ, ਕਿਉਂਕਿ ਉਹਨੇ ਪਰਮਾਤਮਾ ਨੂੰ ਹਰ ਜੂਨ ਵਿੱਚ ਵਰਤਿਆ। ਜਿਹੜਾ ਅਸੀਂ 24 ਅਵਤਾਰਾ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਤਸਮ ਵਿੱਚ ਵਰਤਿਆ ਹੈ, ਤੇ ਪੂਰਵ ਦੇ ਜਿਹੜਾ ਸਾਹਿਤ ਹੈ, ਧਾਰਮਿਕ ਸਾਹਿਤ, ਉਹਦੇ ਵਿੱਚ ਤਾਂ 24 ਅਵਤਾਰਾਂ ਦੀ ਬੜੀ ਗੱਲ ਕੀਤੀ ਹੈ, ਪਰ ਉਹ 24 ਅਵਤਾਰ ਬੰਦੇ ਦੇ ਰੂਪ ਵਿੱਚ ਥੋੜਾ ਆਏ ਨੇ, ਸਾਰੀਆਂ ਖਾਣੀਆਂ ਵਿੱਚ ਆਏ ਨੇ। ਕੂਰਮ ਵੀ ਆਇਆ, ਸੂਕਰ ਵੀ ਆਇਆ, ਮੱਛ ਵੀ ਆਇਆ, ਕੱਚ ਵੀ ਆਇਆ। ਇਹ ਕੀ ਹੈ ਕਿ ਉਹ ਪਰਮਾਤਮਾ ਹਰ ਜੀਵ ਖਾਣੀਆਂ ਬਣਾਉਣ ਵਾਲਾ ਹੈ, ਤੇ ਉਹ ਆਪ ਇੰਨਾ ਆਜ਼ਾਦ ਹੈ, ਉਹ ਜਿਸ ਮਰਜ਼ੀ ਮਾਰਗ ਰਾਹੀਂ ਆਉਣਾ ਚਾਹੇ ਉਹ ਸੰਸਾਰ ਵਿੱਚ ਆ ਕੇ ਸੰਸਾਰ ਦਾ ਭਲਾ ਕਰ ਸਕਦਾ, ਕਿਉਂਕਿ ਉਹਨੇ ਇਹ ਥਾਪਿਆ ਹੈ ਸੰਸਾਰ, ਇਹ ਬਣਾਇਆ ਹੈ। ਆਪੇ ਜਗਤ ਉਪਾਇਕ ਹੈ, ਪੈਦਾ ਕਰਕੇ ਗੁਣ ਔਗਣ ਕਰੇ ਵਿਚਾਰ, ਤੇ ਗੁਣਾਂ ਤੇ ਔਗਣਾਂ ਦੀ ਵਿਚਾਰ ਵੀ ਜੀਵਾਂ ਦੇ ਵਿੱਚ ਆਪ ਧਰਦਾ ਹੈ। ਗੁਣ ਤੇ ਔਗਣ, ਚੰਗਾ ਤੇ ਮਾੜਾ, ਉੱਚਾ ਤੇ ਨੀਵਾਂ ਦੀ ਸਮਝ ਜਿਹੜੀ ਹੈ, ਇਹ ਸੰਸਾਰ ਦੇ ਵਿੱਚ ਪਰਮਾਤਮਾ ਨੇ ਮਤ ਵਿੱਚ ਪਾਈ ਹੈ। ਉਹਦੀ ਮਤ ਤੋਂ ਬਿਨਾਂ ਬੰਦਾ ਇਹ ਸਮਝ ਹੀ ਨਹੀਂ ਸਕਦਾ ਕੀ ਗੁਣ ਹੈ ਤੇ ਕੀ ਔਗਣ ਹੈ। ਤੇ ਗੁਣ ਤੇ ਔਗਣ ਦੋਹੇ ਚਾਹੀਦੇ ਨੇ ਜੇ ਸੰਸਾਰ ਬਣਨਾ ਹੈ ਨਾ। ਹਾਲਾਂਕਿ ਕੋਈ ਬੰਦਾ ਨਹੀਂ ਚਾਹੁੰਦਾ ਮੇਰੀ ਜ਼ਿੰਦਗੀ ਵਿੱਚ ਹਨੇਰਾ ਹੋਵੇ, ਕੋਈ ਬੰਦਾ ਨਹੀਂ ਚਾਹੁੰਦਾ ਜ਼ਿੰਦਗੀ ਵਿੱਚ ਦੁੱਖ ਹੋਣ, ਕੋਈ ਬੰਦਾ ਨਹੀਂ ਚਾਹੁੰਦਾ ਜ਼ਿੰਦਗੀ ਵਿੱਚ ਮੁਸੀਬਤਾਂ ਹੋਣ। ਪਰ ਹਕੀਕਤ ਇਹ ਹੈ, ਸਾਨੂੰ ਜੇ ਸੁੱਖਾਂ ਦਾ ਅਹਿਸਾਸ ਹੁੰਦਾ ਹੈ, ਸਾਨੂੰ ਜੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਸਾਨੂੰ ਜੇ ਪਿਆਰ ਦਾ ਅਹਿਸਾਸ ਹੁੰਦਾ ਹੈ, ਇਹਦਾ ਮਤਲਬ ਇਹ ਹੈ ਕਿ ਅਸੀਂ ਦੁੱਖ ਹੰਢਾਏ ਨੇ, ਅਸੀਂ ਗਮੀਆਂ ਹੰਢਾਈਆਂ ਨੇ, ਅਸੀਂ ਪਰੇਸ਼ਾਨੀਆਂ ਹੰਢਾਈਆਂ ਨੇ, ਅਸੀਂ ਮੁਸ਼ਕਲਾਂ ਹੰਢਾਈਆਂ ਨੇ। ਉਸੇ ਬੰਦੇ ਨੂੰ ਪਤਾ ਲੱਗੇਗਾ ਨਾ ਵੀ ਸੁੱਖ ਕੀ ਹੈ, ਆਰਾਮ ਕੀ ਹੈ, ਪ੍ਰੇਮ ਕੀ ਹੈ, ਪਿਆਰ ਕੀ ਹੈ, ਚੰਗਾ ਕੀ ਹੈ, ਜਿਹਨੇ ਸਾਰਾ ਦੂਜਾ ਵੀ ਫੇਸ ਕੀਤਾ। ਜਿਸ ਬੰਦੇ ਨੇ ਦੁੱਖ ਹੀ ਨਹੀਂ ਫੇਸ ਕੀਤਾ ਜੀਵਨ ਵਿੱਚ, ਸੰਘਰਸ਼ ਹੀ ਨਹੀਂ ਜੀਵਨ ਵਿੱਚ ਹੰਢਾਇਆ, ਪਰੇਸ਼ਾਨੀ ਨਹੀਂ ਹੰਢਾਈ, ਉਹਨੂੰ ਕੀ ਪਤਾ ਹੋਏਗਾ ਵੀ ਆਰਾਮ ਕੀ ਹੁੰਦਾ। ਉਹਦੇ ਲਈ ਤੇ ਆਰਾਮ ਵੀ ਰੋਗ ਹੀ ਬਣ ਜਾਏਗਾ, ਉਹਨੂੰ ਨਹੀਂ ਪਤਾ ਕਿ ਸੁੱਖ ਕੀ ਹੈ, ਦੁੱਖ ਕੀ ਹੈ, ਕਿਉਂਕਿ ਉਹਨੇ ਇਸ ਜੀਵਨ ਵਿੱਚ ਇਸ ਚੀਜ਼ ਨੂੰ ਹੰਢਾਇਆ ਨੇ। ਚਾਨਣ ਦੀ ਕੀਮਤ ਵੀ ਉਸ ਬੰਦੇ ਨੂੰ ਹੋਏਗੀ ਜਿਹਨੇ ਹਨੇਰੇ ਵਿੱਚ ਸਮਾਂ ਕੱਢਿਆ। ਉਹਨੂੰ ਪਤਾ ਹੈ ਕਿ ਪ੍ਰਕਾਸ਼ ਦੀ ਕੀ ਵੈਲਿਊ, ਕੀ ਕੀਮਤ ਹੈ। ਕਹਿਣ ਤੋਂ ਭਾਵ ਕਿ ਇਹ ਪਰਮਾਤਮਾ ਨੇ ਕੋਈ ਅਜਾਈ ਬਿਨਾਂ ਕਾਰਨ ਤੋਂ ਸਾਡੇ ਤੇ ਨਹੀਂ ਥੋਪ ਦਿੱਤਾ ਕਿ ਦੁੱਖ ਕਿਉਂ ਆਇਆ ਜੀ, ਮੁਸੀਬਤਾਂ ਕਿਉਂ ਨੇ ਜੀ, ਬੁਰਿਆਈਆਂ ਕਿਉਂ ਨੇ, ਕਿਉਂਕਿ ਸੰਸਾਰ ਬਣਿਆ ਹੀ ਦੋ ਤੋਂ ਹੈ। ਹਾਲਾਂਕਿ ਬਣਾਇਆ ਉਹਨੇ ਦੋਹਾਂ ਪਾਸੇ, ਉਹ ਆਪ ਹੈ, ਦੋਵੇਂ ਥਾਵ ਰੱਖੇ ਗੁਰੂ ਸੂਰੇ, ਅਸੀਂ ਪੜ੍ਹਦੇ ਹਾਂ ਲੋਕ ਤੇ ਪਰਲੋਕ ਦੇ ਲਈ, ਪਰ ਦੋਵਾਂ ਥਾਵਾਂ ਦਾ ਮਤਲਬ ਹੈ ਵੀ ਦੋਵਾਂ ਚੀਜ਼ਾਂ ਵਿੱਚ ਉਹ ਆਪ ਹੈ। ਇੱਕ ਤੇ ਉਹ ਆਪ ਹੈ, ਲਿਵ ਧਾਤ ਦੋਹੇ ਰਾਹ ਹੈ, ਲਿਵ ਦਾ ਰਾਹ ਉਹਦਾ ਆਪਣਾ ਪੂਰਨ ਸ਼ੁੱਧ ਹੈ ਜਿੱਥੇ ਉਹ,
ਤੇ ਧਾਤ ਉਹਦਾ ਮਤਲਬ ਹੈ ਉਹਦੀ ਮਾਇਆ ਹੈ, ਉਹਦੀ ਸੰਸਾਰ ਹੈ, ਉਹਦਾ ਪ੍ਰਤੀਬਿੰਬ ਹੈ, ਉਹਦਾ ਪਰਛਾਵਾਂ ਹੈ, ਪਰ ਬਣਿਆ ਤੇ ਉਹਦੇ ਤੋਂ ਹੀ ਹੈ, ਉਹਦੇ ਬਿਨਾਂ ਵੀ ਸੰਸਾਰ ਨਹੀਂ ਬਣ ਸਕਦਾ। ਇਹ ਦੋਵੇਂ ਚੀਜ਼ਾਂ ਗੁਣ ਤੇ ਔਗਣ ਉਹਨੇ ਟਿਕਾਏ। ਜੇ ਅਸੀਂ ਕਹੀਏ ਸਾਰੇ ਗੁਣੀ ਹੋ ਜਾਣ, ਸਾਰੇ ਚੰਗੇ ਹੋ ਜਾਣ, ਹਾਲਾਂਕਿ ਫਿਰ ਉਹ ਗੱਲ ਕਿ ਨੇਕੀ ਦੀ ਗੱਲ ਕੀਤੀ ਜਾਂਦੀ ਹੈ, ਚੰਗਿਆਈ ਦੀ ਗੱਲ ਕੀਤੀ ਜਾਂਦੀ ਹੈ। ਸੰਸਾਰ ਵਿੱਚ ਹਰ ਧਰਮ ਭਲੇ ਦੀ ਗੱਲ ਸਿਖਾਉਂਦਾ ਹੈ, ਹਰ ਧਰਮ ਚੰਗੀ ਵਾਰਤਾ ਕਰਦਾ, ਨੇਕ ਹੋਣ ਦੀ ਗੱਲ ਕਰਦਾ, ਪਰ ਹਕੀਕਤ ਇਹ ਹੈ ਕਿ ਸੰਸਾਰ ਸਾਰਾ ਕਦੀ ਨੇਕ ਹੋ ਨਹੀਂ ਸਕਦਾ, ਸੰਸਾਰ ਦੇ ਸਾਰੇ ਲੋਕ ਕਦੀ ਭਲੇ ਨਹੀਂ ਹੋ ਸਕਦੇ ਤੇ ਨਾ ਹੀ ਕਦੇ ਬੁਰੇ ਹੋ ਸਕਦੇ ਨੇ। ਹਾਂ, ਇੰਨਾ ਹੋ ਸਕਦਾ ਜਿਸ ਪਾਸੇ ਅਨੁਪਾਤ ਜ਼ਿਆਦਾ ਹੋਵੇ ਉਸ ਹਿਸਾਬ ਨਾਲ ਉਹਦਾ ਯੁੱਗ ਬਣ ਜਾਂਦਾ। ਜਿਵੇਂ ਵੀ ਸਤਯੁਗ ਵਿੱਚ ਸਾਰੇ ਲੋਕ ਬਹੁਤ ਜ਼ਿਆਦਾ ਅਨੁਪਾਤ ਵਿੱਚ ਸਤੀ ਲੋਕ ਸਨ, ਸੱਚ ਤੇ ਤੁਰਨ ਵਾਲੇ ਸਨ, ਧਰਮ ਤੇ ਤੁਰਨ ਵਾਲੇ ਸਨ। ਤ੍ਰੇਤਾ ਆਇਆ ਜੱਗ ਕਰਨ ਲੱਗ ਗਏ, ਦੁਆਪਰ ਆਇਆ ਤੀਰਥ ਬਟਨ ਹੋਣ ਲੱਗ ਗਏ, ਰਟਨ ਹੋਣ ਲੱਗ ਗਏ। ਹੁਣ ਕਲਯੁਗ ਹੈ, ਇਹਦੇ ਵਿੱਚ ਅਨੁਪਾਤ ਕੀ ਹੈ ਕਿ ਮਾੜਿਆਂ ਦੀ, ਬੁਰਿਆਂ ਦੀ, ਔਗਣਹਾਰਿਆਂ ਦੀ, ਜ਼ਾਲਮਾਂ ਦੀ, ਦੁੱਖਾਂ ਵਾਲਿਆਂ ਦੀ, ਕਲੇਸ਼ਾਂ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਭਰਮੀਆਂ ਦੀ, ਪਖੰਡੀਆਂ ਦੀ, ਵਹਿਮਾਂ ਭਰਮਾਂ ਦੀ ਗਿਣਤੀ ਜ਼ਿਆਦਾ ਹੈ, ਤੇ ਜਿਹੜੇ ਉਸ ਅਕਾਲ ਨਾਲ ਜੁੜਨ ਵਾਲੇ, ਇੱਕ ਨਾਲ ਜੁੜਨ ਵਾਲੇ, ਉਹਨਾਂ ਦੀ ਗਿਣਤੀ ਘੱਟ ਹੈ। ਅਨੁਪਾਤ ਵਿਗੜ ਜਾਂਦਾ ਹੈ, ਉਹਨੂੰ ਬੈਲੈਂਸ ਕੀਤਾ ਜਾਂਦਾ ਹੈ। ਸੰਸਾਰ ਦੇ ਵਿੱਚ ਹਰ ਚੀਜ਼, ਤੁਸੀਂ ਬ੍ਰਹਿਮੰਡ ਛੱਡੀਏ, ਆਪਾਂ ਆਪਣਾ ਸਰੀਰ ਵੇਖੀਏ, ਸਾਡੇ ਸਰੀਰ ਵਿੱਚ ਅੱਗ ਵੀ ਹੈ, ਪਾਣੀ ਵੀ ਹੈ, ਸਾਡੇ ਸਰੀਰ ਦੇ ਅੰਦਰ ਹਰ ਚੀਜ਼ ਹੈ ਜਿਹੜੀ ਬਾਹਰ ਹੈ, ਪਰ ਅਨੁਪਾਤ ਵਿੱਚ ਹੈ। ਅਨੁਪਾਤ ਦਾ ਅਰਥ ਹੈ ਪੂਰੀ ਮਿਕਦਾਰ ਵਿੱਚ ਹੈ, ਜਿੰਨੀ ਸਾਡੇ ਸਰੀਰ ਨੂੰ ਚਾਹੀਦੀ ਹੈ। ਕੋਈ ਚੀਜ਼ ਸਾਡੇ ਸਰੀਰ ਦੇ ਵਿੱਚ, ਹਵਾ, ਹਵਾ ਕੀ ਚੀਜ਼ ਹੈ, ਪਰ ਸਾਡੇ ਸਰੀਰ ਵਿੱਚ ਹਵਾ ਦੀ ਘਾਟ ਬਾਅਦ ਵੀ ਸਾਡੇ ਅੰਦਰ ਰੋਗ ਪੈਦਾ ਕਰਦੇ। ਹਵਾ ਦਾ ਵਾਧਾ ਹੋ ਜਾਏ, ਸਰੀਰ ਨੂੰ ਗਠੀਆ ਹੋ ਜਾਂਦਾ ਹੈ, ਜਿਹੜੀਆਂ ਹੱਡਾਂ ਵਿੱਚ ਗੰਢਾਂ ਪੈ ਜਾਂਦੀਆਂ ਨੇ, ਸਰੀਰ ਮੁੜਨਾ ਸ਼ੁਰੂ ਹੋ ਜਾਂਦਾ ਹੈ, ਸਰੀਰ ਦੇ ਅੰਗ ਸਾਡੇ ਮੂਵਮੈਂਟ ਨਹੀਂ ਕਰਦੇ। ਇਹਦਾ ਕਾਰਨ ਕੀ ਕਿ ਸਾਡੇ ਅੰਦਰ ਵਾਤ ਰੋਗ ਹੋ ਗਿਆ, ਤੇ ਵਾਤ ਰੋਗ ਦਾ ਅਰਥ ਹੁੰਦਾ ਹਵਾ ਦਾ ਰੋਗ ਹੋ ਗਿਆ। ਹਵਾ ਦਾ ਅਰਥ ਹੈ ਜਾਂ ਇਹਦੇ ਵਿੱਚ ਹਵਾ ਦਾ ਰੂਪ ਜ਼ਿਆਦਾ ਹੋ ਗਿਆ, ਹਵਾ ਵੱਧ ਗਈ ਹੈ, ਤੇ ਜਾਂ ਇਹਦੇ ਵਿੱਚ ਵਾਯੂ ਦਾ ਘਾਟਾ ਹੋ ਗਿਆ, ਕਮੀ ਹੋ ਗਈ ਹੈ, ਪਾਣੀ ਦੀ ਕਮੀ ਹੋ ਜਾਏ। ਬੰਦੇ ਨੂੰ ਜਲ ਦਾ ਰੋਗ ਵੀ ਹੋ ਜਾਂਦੇ ਨੇ, ਉਹਨੂੰ ਜਲ ਦਾ ਰੋਗ ਕਿਹਾ ਜਾਂਦਾ ਜਿਹੜੇ ਪਾਣੀ ਤੋਂ ਹੋ ਜਾਂਦੇ ਨੇ। ਘੱਟ ਹੋ ਜਾਏ ਪਾਣੀ ਤਾਂ ਵੀ ਜੀਵਨ ਦੀ ਬਰਬਾਦੀ ਹੈ, ਬੈਲੈਂਸ ਨਹੀਂ ਰਿਹਾ, ਤੇ ਵੱਧ ਜਾਏ ਤਾਂ ਵੀ ਜੀਵਨ ਦੀ ਬਰਬਾਦੀ। ਪਿੱਤ, ਪਿੱਤ ਦਾ ਅਰਥ ਹੈ ਅਗਨ, ਸਾਡੇ ਅੰਦਰ ਅਗਨੀ ਕੰਮ ਕਰਦੀ ਹੈ ਨਾ। ਅਸੀਂ ਆਪਣਾ ਜਦੋਂ ਕਿਸੇ ਨੂੰ ਫੀਵਰ ਹੁੰਦਾ, ਬੁਖਾਰ ਹੁੰਦਾ, ਅਸੀਂ ਆਪਣਾ ਟੈਂਪਰੇਚਰ ਮਾਪਦੇ ਹਾਂ, ਉਹਦਾ ਮਤਲਬ ਕੀ ਹੈ ਕਿ ਸਾਡੇ ਅੰਦਰ ਪਿੱਤ ਦਾ ਤਾਪ ਦਾ ਵਾਧਾ ਹੋ ਗਿਆ, ਜਵਾਰ ਵੱਧ ਗਿਆ, ਤੇ ਉਹ ਵੀ ਸਾਡੇ ਸਰੀਰ ਲਈ ਰੋਗ ਬਣ ਜਾਂਦਾ ਹੈ, ਸਾਡੇ ਸਰੀਰ ਵਿੱਚ ਦੁੱਖ ਆ ਜਾਂਦਾ ਹੈ। ਕਿਸੇ ਚੀਜ਼ ਦਾ ਵਧਣਾ, ਟੈਂਪਰੇਚਰ ਘੱਟ ਜਾਏ ਤੇ ਬੰਦੇ ਨੂੰ ਨਮੂਨੀਆ ਹੋ ਜਾਂਦਾ, ਠੰਡ ਲੱਗ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ, ਇੱਕ ਸਰੀਰ ਦੀ ਗੱਲ ਮੈਂ ਕਰ ਰਿਹਾ ਆਪਣੇ ਆਪੇ ਦੀ, ਕਿ ਅਨੁਪਾਤ ਏਡੀ ਵੱਡੀ ਚੀਜ਼ ਹੈ ਕਿ ਇਹਦੇ ਵਿੱਚ ਹਰ ਚੀਜ਼ ਜਦੋਂ ਆਪਣੇ ਸੀਮਾ ਵਿੱਚ ਰਹੇਗੀ, ਆਪਣੇ ਜਜ਼ਬ ਵਿੱਚ ਰਹੇਗੀ, ਉਦੋਂ ਕੋਈ ਵੀ ਹੋਏ ਭਲਾ ਹੀ ਕਰੇਗੀ। ਹੁਣ ਅੱਗ ਨੂੰ ਅਸੀਂ ਕਹੀਏ ਵੀ ਅੱਗ ਤਾਂ ਬੁਰੀ ਹੈ, ਸਾੜਦੀ ਹੈ, ਪਰ ਜੇ ਅੱਗ ਮਿਕਦਾਰ ਵਿੱਚ ਨਾ ਹੋਵੇ ਸਾਡਾ ਭੋਜਨ ਹੀ ਨਹੀਂ ਪਚ ਸਕਦਾ, ਸਾਡੇ ਜੀਵਨ ਦੇ ਅੰਦਰ ਅਸੀਂ ਦੌੜ ਨਹੀਂ ਸਕਦੇ। ਹੋਰ ਕਈ ਚੀਜ਼ਾਂ ਨੇ ਜਿਹੜੀਆਂ ਅੱਗਣ ਤੋਂ ਬਣਦੀਆਂ, 15 ਤੱਤਾਂ ਤੋਂ ਬਹੁਤ ਕੁਝ ਸਾਡਾ ਬਣਦਾ, ਉਹ ਬਣ ਹੀ ਨਹੀਂ ਸਕਦਾ ਸਾਡੇ ਜੀਵਨ ਦੇ। ਇਸੇ ਤਰ੍ਹਾਂ ਜੇ ਔਗਣ ਹਾਰੇ ਨਾ ਹੋਣ, ਸੰਸਾਰ ਵਿੱਚ ਔਗਣ ਹੀ ਨਾ ਹੋਣ, ਉਹ ਗੁਣਾਂ ਦੀ ਕਿਵੇਂ ਵੈਲਿਊ ਪੈ ਸਕਦੀ ਹੈ? ਰਾਤ ਨਾ ਹੋਵੇ, ਦਿਨ ਦੀ ਕਿਵੇਂ ਵੈਲਿਊ ਪੈ ਸਕਦੀ ਹੈ? ਬੁਰੇ ਨਾ ਹੋਣ, ਭਲੇ ਦੀ ਕਿਵੇਂ ਵੈਲਿਊ ਪੈ ਸਕਦੀ? ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਇਹ ਤਾਂ ਭਗਤ ਸਾਹਿਬਾਨਾਂ ਨੇ ਇੱਥੋਂ ਤੱਕ ਕਿਹਾ ਵੀ ਉਹ ਇਹ ਨਹੀਂ ਸਨ ਕਹਿੰਦੇ ਵੀ ਹੇ ਵਾਹਿਗੁਰੂ ਸਾਰਾ ਸੰਸਾਰ ਪਾਪੀਆਂ ਨਾਲ ਭਰ ਜੇ, ਪਰ ਉਹਨਾਂ ਨੇ ਗੱਲ ਕਹੀ ਵੀ ਪਰਮਾਤਮਾ ਜੇ ਤੈਨੂੰ ਪਤਿਤ ਪਾਵਨ ਕਿਹਾ ਜਾਂਦਾ ਨਾ, ਤੇ ਮੈਂ ਪਾਪੀਆਂ ਦਾ ਧੰਨਵਾਦ ਕਰਦਾ, ਕਿਉਂਕਿ ਪਾਪੀ ਹੋਏ, ਤੂੰ ਪਾਪੀਆਂ ਦਾ ਪਾਪ ਖੰਡਨ ਕੀਤਾ, ਉਹਨਾਂ ਨੂੰ ਪਵਿੱਤਰ ਕੀਤਾ, ਤਾਂ ਤੂੰ ਪਤਿਤ ਪਾਵਨ ਬਣਿਆ। ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ, ਵੀ ਤੇਰਾ ਨਾਮ ਹੀ ਪਤਿਤ ਪਾਵਨ ਨਹੀਂ ਸੀ ਪੈਣਾ। ਕਹਿਣ ਤੋਂ ਭਾਵ ਹੀ ਫਿਰ ਉਹ ਗੱਲ ਕਿ ਇਹਨੂੰ ਉਸ ਪਾਸੇ ਨਹੀਂ ਲਿਜਾਣਾ ਵੀ ਇਹ ਕਹੀਏ ਵੀ ਇੱਥੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜਾਂ ਭਾਈ ਸਾਹਿਬ ਇਹ ਕਹਿ ਰਹੇ ਨੇ ਵੀ ਮਾੜੇ ਬੰਦੇ ਹੋਣੇ ਚਾਹੀਦੇ ਨੇ, ਬੁਰੇ ਹੋਣੇ ਚਾਹੀਦੇ ਨੇ, ਇਹ ਗੁਰਦੇਵ ਜੀ ਦੇ ਕਹਿਣ ਦਾ ਕਦੀ ਵੀ ਸੰਦਰਭ ਨਹੀਂ। ਸਤਿਗੁਰੂ ਜੀ ਦੇ ਕਹਿਣ ਦਾ ਬਚਨ ਹੈ ਕਿ ਮਤਲਬ ਹੈ ਗੁਣ ਔਗਣ ਕਰੇ ਵਿਚਾਰ, ਬੰਦੇ ਦੇ ਅੰਦਰ ਗੁਣਾਂ ਦੀ ਤੇ ਔਗਣਾਂ ਦੀ ਵਿਚਾਰ ਆਪ ਪਰਮਾਤਮਾ ਨੇ ਪਾਈ। ਹੋਰ ਸੌਖਾ ਕਰ ਦਈਏ, ਗੁਰੂ ਸਾਹਿਬ ਨੇ ਇੱਥੋਂ ਤੱਕ ਕਿਹਾ ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਬਿਖ ਦਾ ਅਰਥ ਹੈ
ਔਗਣ ਬੁਰਿਆਈਆਂ ਅੰਮ੍ਰਿਤ ਅਰਥ ਹੈ, ਗੁਣ ਚੰਗਿਆਈਆਂ ਇੱਕ ਸੰਗਾ। ਕੋਈ ਇਨਸਾਨ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ, ਭਾਵੇਂ ਉਹ ਗੱਲਾਂ ਨਾਲ ਬੜਾ ਚੰਗਾ ਬਣਦਾ ਹੋਵੇ, ਗੱਲਾਂ ਨਾਲ ਬੜੇ ਉਹ ਵੱਡੇ ਤੋਂ ਵੱਡੇ ਵਾਅਦੇ ਕਰਦਾ ਹੋਵੇ, ਪਰ ਹਰ ਇਨਸਾਨ ਦੇ ਅੰਦਰ ਵਿਖ ਤੇ ਅੰਮ੍ਰਿਤ ਇਕੱਠੇ ਹੁੰਦੇ ਨੇ। ਹਾਂ, ਇਹ ਵੇਖਣਾ ਪੈਂਦਾ। ਮੂਰਖ ਕੀ ਕਰਦਾ ਕਿ ਉਹ ਪਤਾ ਨੀ ਜਿੱਥੇ ਅੰਮ੍ਰਿਤ ਵਰਤਣਾ ਉੱਥੇ ਵਿਖ ਵਰਤਦੇ, ਤੇ ਜਿੱਥੇ ਵਿਖ ਤੋਂ ਕੰਮ ਲੈਣਾ ਉੱਥੇ ਅੰਮ੍ਰਿਤ ਦਾ ਕੰਮ ਕਰਦੇ। ਮੈਂ ਕਈ ਵਾਰੀ ਗੱਲ ਕਹੀ ਹੈ ਵੀ ਸਿਆਣਾ ਵੈਦ ਜ਼ਹਿਰ ਦੀ ਵੀ ਦੁਆ ਬਣਾ ਕਰਕੇ ਬੰਦੇ ਨੂੰ ਜੀਵਨ ਦੇ ਦਿੰਦਾ, ਤੇ ਮੂਰਖ ਬੰਦਾ ਅੰਮ੍ਰਿਤ ਵੀ ਜ਼ਹਿਰ ਬਣਾ ਕਰਕੇ ਲੋਕਾਂ ਦੀ ਮੌਤ ਦੇ ਕਗਾਰ ਤੱਕ ਉਹਨਾਂ ਨੂੰ ਪਹੁੰਚਾ ਦਿੰਦਾ। ਹੁਣ ਅਸੀਂ ਕਹੀਏ ਵੀ ਪਰਮਾਤਮਾ ਨੇ ਵਿਖ ਹੀ ਕਿਉਂ ਬਣਾਈ? ਜੇ ਜ਼ਹਿਰ ਨਾਲ ਲੋਕ ਮਰ ਜਾਂਦੇ ਨੇ ਤੇ ਜ਼ਹਿਰ ਪਰਮਾਤਮਾ ਨੇ ਕੁਦਰਤ ਨੇ ਕਿਉਂ ਬਣਾਈ? ਅੱਗ ਨਾਲ ਲੋਕ ਸੜ ਜਾਂਦੇ ਨੇ ਤੇ ਅੱਗ ਕਿਉਂ ਬਣਾਈ? ਪਾਣੀ ਨਾਲ ਲੋਕ ਡੁੱਬਦੇ ਨੇ, ਪਾਣੀ ਕਿਉਂ ਬਣਾਇਆ? ਹਵਾ ਨਾਲ ਲੋਕਾਂ ਦੇ ਘਰ ਉੱਜੜ ਜਾਂਦੇ ਨੇ, ਘਰ ਜਿਹੜੇ ਨੇ ਟੁੱਟ ਜਾਂਦੇ ਨੇ ਤੂਫਾਨਾਂ ਵਿੱਚ, ਹਵਾ ਕਿਉਂ ਬਣਾਈ? ਇਹ ਗੱਲਾਂ ਕਹਿਣੇ ਆਂਦਾ ਮਤਲਬ ਫਿਰ ਤਾਂ ਇੱਥੋਂ ਤੱਕ ਆਉਣਾ ਪਏਗਾ ਕਿ ਦੁਨੀਆਂ ਮਰਦੀ ਹੈ, ਸੰਸਾਰ ਵਿੱਚ ਬੰਦਾ ਮਰਦਾ ਹੈ, ਫਿਰ ਬੰਦਾ ਹੀ ਕਿਉਂ ਬਣਾਇਆ, ਦੁਨੀਆਂ ਹੀ ਕਿਉਂ ਬਣਾਈ? ਰੱਬ ਨੇ ਗੱਲ ਨਹੀਂ ਮੁੱਕਣੀ ਜਿੱਥੋਂ ਤੱਕ ਮਰਜ਼ੀ ਲੈ ਜੇ। ਸੋ ਭਾਵ ਇਹ ਹੈ ਵੀ ਇਸ ਖੇਡ ਨੂੰ ਬੁੱਝਣਾ ਹੈ। ਜਿਹੜੇ ਤਿਸ ਤਰ੍ਹਾਂ ਚੱਲਦੇ ਨੇ ਨਾ, ਜਿਹੜੇ ਹਾਰਨਾ ਪਸੰਦ ਕਰਦੇ ਨੇ, ਖੇਡਣਾ ਨਹੀਂ ਪਸੰਦ ਕਰਦੇ, ਜਿਨ੍ਹਾਂ ਨੂੰ ਖੇਡ ਉਹ ਚੰਗੀ ਨਹੀਂ ਲੱਗਦੀ, ਉਹਦੇ ਵਿੱਚੋਂ 100 ਨੁਕਸ ਕੱਢ ਦੇਣਗੇ। 100 ਨੁਕਸ ਕੱਢ ਦੇਣਗੇ ਵੀ ਬਣਾਈ ਕਿਉਂ ਹੈ, ਕਿਹੜੇ ਮੂਰਖ ਲੋਕ ਨੇ ਖੇਡ ਬਣਾ ਦਿੱਤੀ, ਤੇ ਚਾਹੀਦੀ ਨਹੀਂ, ਸਮਾਂ ਹੀ ਬਰਬਾਦ ਹੈ। ਪਰ ਜਿਹੜੇ ਖੇਡਦੇ ਨੇ ਉਹਨਾਂ ਨੂੰ ਪਤਾ ਵੀ ਸਾਨੂੰ ਇਹਦੇ ਤੋਂ ਕੀ ਲਾਭ ਮਿਲਦਾ, ਕੀ ਅਸੀਂ ਇਹਦੇ ਚੋਂ ਬਰੀਕੀਆਂ ਲੱਭਣੇ ਆ, ਕੀ ਜੁਗਤ ਸਾਨੂੰ ਮਿਲਦੀ ਹੈ, ਕੀ ਆਨੰਦ ਆਉਂਦਾ। ਇਸੇ ਤਰ੍ਹਾਂ ਸੰਸਾਰ ਦੀ, ਬ੍ਰਹਿਮੰਡ ਦੀ ਖੇਡ ਹੈ। ਜਿਹੜੇ ਤੇ ਗੁਰੂ ਦੀ ਕਿਰਪਾ ਨੂੰ ਬੁੱਝ ਜਾਂਦੇ ਨੇ, ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਉਹ ਤੇ ਕਹਿੰਦੇ ਨੇ ਪਰਮਾਤਮਾ ਤੂੰ ਬਹੁਤ ਸੋਹਣਾ ਸੰਸਾਰ ਬਣਾਇਆ, ਇਹਦੇ ਵਿੱਚ ਸਾਰੇ ਜੀਵ ਪੈਦਾ ਕੀਤੇ ਨੇ, ਬਸ ਆਪਣੀ ਕਿਰਪਾ ਦੇ ਕੇ, ਆਪਣਾ ਹੱਥ ਦੇ ਕੇ ਤੂੰ ਇਸ ਮੱਲ ਅਖਾੜੇ ਵਿੱਚ ਆਪਣੇ ਪਿਆਰਿਆਂ ਨੂੰ ਜਿਤਾ ਦਿੰਦਾ। ਜਿਹੜੇ ਉਸ ਖੇਡ ਦੇ ਜਾਣੂ ਨਹੀਂ, ਭੇਤੂ ਨਹੀਂ ਜਾਂ ਚੰਗੀ ਤਰ੍ਹਾਂ ਨਹੀਂ ਖੇਡਦੇ, ਉਹ ਹਾਰ ਜਾਂਦੇ ਨੇ, ਉਹ ਬੇਪਤ ਹੁੰਦੇ ਨੇ। ਪਰ ਬਣਾਇਆ ਸਾਰਾ ਕੁਝ ਤੂੰ ਹੀ ਹੈ, ਵਿਰੋਧੀ ਵੀ ਤੂੰ ਹੈ ਤੇ ਹੱਕ ਵਿੱਚ ਵੀ ਤੂੰ ਹੈ। ਇੱਧਰ ਵੀ ਤੂੰ ਖਲੋਤਾ ਹੈ ਤੇ ਉੱਧਰ ਵੀ ਤੂੰ ਖਲੋਤਾ ਹੈ। ਗੁਣ ਔਗਣ ਕਰੇ ਵਿਚਾਰ, ਜੋ ਔਗਣਾਂ ਦੀ ਤੇ ਗੁਣਾਂ ਦੀ ਵਿਚਾਰ, ਸਾਂਝ ਗੁਣਾਂ ਦੀ ਕਰਨੀ ਹੈ। ਔਗਣਾਂ ਦੀ ਵਿਚਾਰ ਜੇ ਵਿਚਾਰ ਹੀ ਨਾ ਕਰਾਂਗੇ ਤੇ ਸਾਂਝ ਕਿਵੇਂ ਕਰਾਂਗੇ? ਔਗਣਾਂ ਦੀ ਵਿਚਾਰ ਕਰਨੀ ਪਏਗੀ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਮਾੜੀ ਗੱਲ ਨੂੰ ਕੀ ਛੇੜਨਾ, ਤੁਹਾਡੇ ਸੰਦਰਭ ਕੀ ਹੈ, ਤੁਹਾਡੀ ਬਿਰਤੀ ਕੀ ਹੈ ਛੇੜਨ ਦੀ? ਕਈ ਵਾਰੀ ਜੇ ਜ਼ਖਮ ਨੂੰ ਖੁਰੇਦਿਆ ਹੀ ਨਾ ਜਾਏ, ਉਹਨੂੰ ਸਾਫ ਕਿਵੇਂ ਕੀਤਾ ਜਾਏਗਾ? ਬਹੁਤ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਲੋਕ ਲੱਜਾ ਕਰਕੇ, ਸਮਾਜ ਦੇ ਡਰ ਕਰਕੇ, ਧਰਮ ਦੇ ਡਰ ਕਰਕੇ, ਪਰਿਵਾਰਾਂ ਦੇ ਡਰ ਕਰਕੇ, ਬਹੁਤ ਕੁਝ ਹੈ ਜਿਸ ਨੂੰ ਆਪਣੇ ਕੂੜੇ ਨੂੰ ਦੱਬ ਕੇ ਰੱਖਦਾ, ਉਹਨੂੰ ਖੋਲਦਾ ਹੀ ਨਹੀਂ, ਇਹ ਜਾਣਦਾ ਹੀ ਨਹੀਂ ਜੀ ਕਿ ਮੈਂ ਆਪਣੇ ਔਗਣ ਨਾ ਫੁੱਲੇ, ਆਪਣੇ ਅੰਦਰ ਨੂੰ ਨਾ ਫੁੱਲਿਆ, ਜਾਂ ਕਿਸੇ ਦੇ ਔਗਣਾਂ ਨੂੰ ਨਾ ਅੰਦਰ ਨੂੰ ਨਾ ਫੁੱਲਿਆ, ਤੇ ਇਹਦਾ ਉਪਚਾਰ ਕਿਵੇਂ ਹੋਏਗਾ, ਇਹਦਾ ਉਧਾਰ ਕਿਵੇਂ ਹੋਏਗਾ? ਆਪਣੇ ਉਧਾਰ ਲਈ, ਆਪਣਿਆਂ ਦੇ ਉਧਾਰ ਦੇ ਲਈ ਗੁਣ ਤੇ ਔਗਣ ਦੋਹਾਂ ਦੀ ਵਿਚਾਰ ਕਰਨੀ ਪਏਗੀ ਕਿ ਗੁਣ ਕੀ ਨੇ, ਔਗਣ ਕੀ ਨੇ, ਤਿਆਗਣਾ ਕੀ ਹੈ, ਪੈਦਾ ਕੀ ਕਰਨਾ, ਫੜਨਾ ਕੀ ਹੈ, ਸਾਰ ਕਿਹੜਾ ਹੈ, ਅਸਾਰ ਕਿਹੜਾ ਹੈ। ਇਹ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਵਿਚਾਰ ਕਰਕੇ ਹੀ ਪਤਾ ਲੱਗੇਗਾ ਨਾ। ਆਪਣੇ ਕੋਲੋਂ ਪਹਿਲਾਂ ਹੀ ਅਸੀਂ ਇੱਕ ਨਤੀਜਾ ਦੇ ਲਈ ਵੀ ਆਹ ਚੀਜ਼ ਮਾੜੀ ਹੈ, ਆਹ ਚੀਜ਼ ਚੰਗੀ ਹੈ, ਤਾਂ ਮਤਲਬ ਹੈ ਅਸੀਂ ਆਪਣੀ ਤਰੱਕੀ ਦੇ ਰਾਹ ਨੂੰ ਰੋਕ ਦਿੱਤਾ। ਪਰ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਸਾਂਝ ਕਰੀਜਾ ਗੁਣਾ ਕੇਰੀ ਛਾੜ ਔਗਣ ਚੱਲੀ ਹੈ, ਪਰ ਉਹ ਵਿਚਾਰ ਕਰਨੀ ਪਏਗੀ ਨਾ ਕਿ ਕਿਹੜੇ ਔਗਣ ਨੇ, ਕਿੰਨਾ ਦੀ ਸਾਂਝ ਕਰਨੀ ਪਏਗੀ, ਤੇ ਔਗਣ ਕੌਣ ਨੇ। ਗੁਣ ਹੀ ਔਗਣ ਬਣ ਜਾਂਦੇ ਨੇ ਜਦੋਂ ਉਹਨਾਂ ਨੂੰ ਅਸੀਂ ਉਹਨਾਂ ਦੀ ਮਿਕਦਾਰ ਜਾਂ ਅਨੁਪਾਤ ਵੱਧ ਜਾਂਦਾ, ਔਗਣ ਹੀ ਗੁਣ ਵੀ ਬਣ ਜਾਂਦੇ ਨੇ। ਜੇ ਬੰਦਾ ਕਿਤੇ ਸਿਆਣਾ ਹੋ ਜਾਏ, ਬੰਦਾ ਕਿਤੇ ਗੁਰਮੁਖ ਹੋ ਜਾਏ, ਬੰਦਾ ਕਿਤੇ ਗੁਰੂ ਦੀ ਸੰਗਤ ਵਿੱਚ ਆ ਕੇ ਬਹਿਣਾ ਸ਼ੁਰੂ ਕਰਦਾ, ਉਹਦੇ ਔਗਣ, ਉਹਦਾ ਸਾਰ, ਉਹਦੇ ਗੁਣ ਬਣ ਜਾਂਦੇ ਨੇ, ਕਿਉਂਕਿ ਹਰ ਚੀਜ਼ ਵਿੱਚ ਗੁਣ ਤੇ ਔਗਣ ਪਰਮਾਤਮਾ ਨੇ ਰੱਖਿਆ ਹੈ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ। ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਜਿਹੜਾ ਰੱਬ ਨੇ ਉਪਾਇਆ ਨਾ, ਕਿਹਦੇ ਨਾਲ ਬਣਾਇਆ? ਚਲੋ ਇਹ ਤੇ ਮੰਨ ਲਿਆ ਵੀ ਆਪੇ ਤੋਂ ਬਣਿਆ, ਪਰ ਆਪੇ ਤੋਂ ਵੀ ਰੱਬ ਨੇ ਕੁਝ ਕੱਢਿਆ ਹੀ ਹੋਣਾ ਨਾ, ਉਹਦੇ ਤੋਂ ਹੀ ਬਣਿਆ। ਗੁਰੂ ਸਾਹਿਬ ਕਹਿੰਦੇ ਤ੍ਰੈ ਗੁਣ, ਉਹਨੇ ਆਪਣੇ ਤੋਂ ਪਹਿਲਾਂ ਤਿੰਨ ਗੁਣ ਬਣਾਏ, ਜਿਨ੍ਹਾਂ ਤਿੰਨਾਂ ਗੁਣਾਂ ਨੂੰ ਕਿਹਾ ਜਾਂਦਾ ਹੈ ਰਜ ਗੁਣ, ਤਮ ਗੁਣ, ਸਤ ਗੁਣ। ਕਹੀ ਹੈ ਇਹ ਤੇਰੀ ਸਭ ਮਾਇਆ, ਜਿਹਨੂੰ ਹੋਰ ਧਰਮਾਂ ਦੇ ਲੋਕ ਕਹਿੰਦੇ ਨੇ। ਅਸੀਂ ਜੇ ਸਨਾਤਨ ਦੀ ਗੱਲ ਕਰੀਏ, ਉਹ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਉਪਾਇਆ, ਵੀ ਬ੍ਰਹਮਾ ਵਿਸ਼ਨ ਮਹੇਸ਼ ਉਪਾ ਦਿੱਤਾ। ਦੇਵਤੇ ਜਿਹੜੇ ਕਹਿ ਦਿੱਤੇ ਇਹ ਤਿੰਨੇ ਗੁਣ ਹੀ ਨੇ,
ਕਿਸੇ ਨੇ ਕਹਿ ਦਿੱਤਾ ਵੀ ਨਿਊਟ੍ਰੋਨ, ਪ੍ਰੋਟੋਨ, ਇਲੈਕਟ੍ਰੋਨ, ਪਤਾ ਨਹੀਂ ਕੀ ਕੁਝ, ਆਪੋ ਆਪਣੀ ਸਭ ਦੀ ਥਿਉਰੀ ਹੈ। ਪਰ ਗੁਰੂ ਸਾਹਿਬ ਨੇ ਪਹਿਲੀ ਕਹਿ ਦਿੱਤਾ ਵੀ ਤਿੰਨ ਚੀਜ਼ਾਂ ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਵਾਤ ਪਿੱਤ ਕਫ ਕਹਿ ਲਈਏ, ਇਹ ਉਹਨਾਂ ਤਿੰਨਾਂ ਤੋਂ ਹੀ ਪੈਦਾ ਹੁੰਦੇ। ਰਜੋ ਦਾ ਅਰਥ ਹੈ ਰਾਜਸੀ ਗੁਣ, ਤਮੋ ਦਾ ਅਰਥ ਹੈ ਤਾਮਸਿਕ ਗੁਣ, ਸਤੋ ਦਾ ਅਰਥ ਹੈ ਸਾਤਵਿਕ ਗੁਣ। ਇਹ ਰੱਬ ਦੀ ਮਾਇਆ ਦੇ ਤਿੰਨ ਗੁਣ ਨੇ ਜਿਹੜੀ ਪਰਮਾਤਮਾ ਨੇ ਮਾਈ ਪੈਦਾ ਕੀਤੀ ਆਪਣੇ ਆਪੇ ਤੋਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਵਿਆਈ ਦਾ ਅਰਥ ਹੈ ਪ੍ਰਸੂਤ ਹੋਈ, ਉਹਦੇ ਪੇਟੋਂ ਜੰਮੇ ਤਿੰਨ ਬੱਚੇ ਕਿਹੜੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਕਹਿੰਦੇ ਇੱਕ ਨੂੰ ਸ੍ਰਿਸ਼ਟੀ ਸਾਜਨ ਤੇ ਲਾ ਦਿੱਤਾ, ਇੱਕ ਨੂੰ ਸ੍ਰਿਸ਼ਟੀ ਪੈਦਾ ਪ੍ਰਤਪਾਲਣ ਤੇ ਲਾ ਦਿੱਤਾ, ਇੱਕ ਨੂੰ ਸਮੇਟਣ ਤੇ ਲਾ ਦਿੱਤਾ, ਪਰ ਹੈ ਉਹਦੇ ਹੀ ਤਿੰਨੇ ਗੁਣ, ਹੈ ਉਹ ਇੱਕ ਹੀ ਪਿੱਛੇ ਬੈਠਾ ਹੋਇਆ, ਉਹਦਾ ਹੁਕਮ ਚੱਲਦਾ। ਸੋ ਉਹੀ ਦਾਤਾ ਜੀ ਕਹਿੰਦੇ ਤ੍ਰੈ ਗੁਣ ਸਰਬ ਜੰਜਾਲ ਹੈ, ਹੈ ਉਹਦੇ ਗੁਣ ਸਨ ਪਰ ਜੰਜਾਲ ਬਣ ਗਏ। ਜੰਜਾਲ ਕਿਉਂ ਬਣ ਗਏ, ਜਦੋਂ ਉਹਨਾਂ ਤੋਂ ਬਿਨਾਂ ਕੁਝ ਹੋਰ ਦੇਖੇ ਨੀ, ਇਹਨਾਂ ਵਿੱਚ ਹੀ ਬੰਦਾ ਫਸ ਗਿਆ ਵੀ ਇਹਨਾਂ ਤੋਂ ਉੱਤੇ ਕੁਝ ਨਹੀਂ, ਇਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿਓ। ਜਦੋਂ ਕੋਈ ਆਪਣੇ ਕੋਈ ਰਾਜਾ ਆਪਣੇ ਵਜ਼ੀਰ ਨੂੰ ਭੇਜੇ ਕਿਸੇ ਕੰਮ ਵਾਸਤੇ, ਕਿਸੇ ਮੁਨਸ਼ੀ ਨੂੰ ਭੇਜੇ, ਕਿਸੇ ਚੌਬਦਾਰ ਨੂੰ ਭੇਜੇ ਵੀ ਫਲਾਣੇ ਦਾ ਕਾਰਜ ਹੈ, ਉਹਨੂੰ ਸੱਦ ਕੇ ਲਿਆ, ਤੇ ਬੰਦਾ ਕਹੇ ਵੀ ਇਹ ਰਾਜੇ ਵੱਲੋਂ ਆਇਆ, ਇਹਦੀ ਮੁੱਠੀ ਗਰਮ ਕਰ ਦਈਏ, ਉਹਨੂੰ ਸੇਵਣ ਲੱਗ ਜੇ, ਉਹਦੀ ਸੇਵਾ ਕਰਨ ਲੱਗ ਜੇ, ਤੇ ਉਹ ਵੀ ਜਿਹੜਾ ਚੌੜਾ ਹੋ ਕੇ ਉੱਥੇ ਬਹਿ ਜੇ, ਰਾਜੇ ਨੂੰ ਭੁੱਲ ਜਾਏ ਵੀ ਮੇਰੀ ਤਾਂ ਇੱਥੇ ਪ੍ਰਜਾ ਬਣ ਗਈ ਹੈ, ਕੁਝ ਸਮਾਂ ਉਹਦਾ ਰਾਜ ਭਾਗ ਪਖੰਡ ਚੱਲ ਸਕਦਾ ਹੈ। ਜਦੋਂ ਰਾਜੇ ਨੂੰ ਸੁਰਤ ਆਉਂਦੀ ਹੈ ਵੀ ਬੰਦਾ ਅਜੇ ਤੱਕ ਆਇਆ ਨੀ, ਭੇਜਣ ਵਾਲਾ ਹੀ ਨਹੀਂ ਆਇਆ, ਫਿਰ ਉਹ ਲਾਮ ਲਸ਼ਕਰ ਭੇਜ ਕੇ ਦੂਜਾ ਵੀ ਬੁਲਾਉਂਦਾ, ਜਿਹੜਾ ਬੁਲਾਉਣ ਵਾਸਤੇ ਭੇਜਿਆ ਹੁੰਦਾ ਸੀ ਉਹਦੀ ਜ਼ਿਆਦਾ ਖਿੱਚੋਤਾਣ ਕਰਦਾ। ਇਸੇ ਤਰ੍ਹਾਂ ਇਹ ਗੁਣ ਨੇ ਜਾਂ ਇਹ ਸ਼ਕਤੀਆਂ ਨੇ ਜਿਨ੍ਹਾਂ ਦੀ ਲੋਕ ਪੂਜਾ ਕਰਨ ਲੱਗ ਗਏ ਨੇ, ਪਰ ਇਹ ਨਹੀਂ ਜਾਣਦੇ ਜਦੋਂ ਰੱਬ ਆਪਣੀ ਆਈ ਤੇ ਆਉਂਦਾ, ਇਹ ਸ਼ਕਤੀਆਂ ਸਮੇਤ ਹੀ ਚੁੱਕ ਲਜਾਂਦਾ ਹੈ। ਇਹ ਪਰਮਾਤਮਾ ਪਰਮੇਸ਼ਵਰ ਦੇ ਗੁਣ ਨੇ, ਜੰਜਾਲ ਉਦੋਂ ਬਣ ਜਾਂਦੇ ਜਦੋਂ ਬੰਦਾ ਇਹਨਾਂ ਵਿੱਚ ਹੀ ਅਟਕ ਜਾਂਦਾ, ਭਟਕ ਜਾਂਦਾ ਹੈ ਵੀ ਇਹੀ ਨੇ, ਇਹ ਸਮਝਣਾ ਛੱਡ ਦਿੰਦਾ ਵੀ ਇਹਨਾਂ ਤੋਂ ਉੱਪਰ ਹੈ। ਜਿਹੜਾ ਇਹ ਸਮਝਦਾ ਵੀ ਇਹਨਾਂ ਦੇ ਉੱਤੇ ਪਰਮਾਤਮਾ ਹੈ, ਫਿਰ ਉਹ ਇਸ ਜੰਜਾਲ ਵਿੱਚ, ਇਸ ਮੱਕੜ ਜਾਲ ਵਿੱਚ ਨਹੀਂ ਪੈਂਦਾ। ਕਿਉਂ? ਨਾਮ ਨਾ ਧਰੇ ਪਿਆਰ। ਜੰਜਾਲ ਵਿੱਚ ਕਿਉਂ ਹੈ? ਨਾਮ ਨਾਲ ਪਿਆਰ ਨਹੀਂ, ਹੁਕਮ ਨਾਲ ਪਿਆਰ ਨਹੀਂ, ਰੱਬ ਨਾਲ ਪਿਆਰ ਨਹੀਂ, ਉਹ ਭੁੱਲ ਗਿਆ। ਗੁਣ ਛੋੜ ਔਗੁਣ ਕਮਾਮ ਦੇ, ਫਿਰ ਜਿਹਨਾਂ ਨੂੰ ਹੁਕਮ ਭੁੱਲ ਗਿਆ ਉਹ ਕੀ ਕਰਦੇ ਨੇ? ਗੁਣ ਛੋੜ ਔਗੁਣ ਕਮਾਮ ਦੇ, ਵਿਚਾਰ ਕਰਨੀ ਸੀ ਗੁਣ ਤੇ ਔਗਣ ਦੀ, ਤੇ ਧਾਰਨ ਕਰਨੇ ਸਨ ਗੁਣ, ਪਰ ਗੁਰੂ ਸਾਹਿਬ ਜੀ ਕਹਿੰਦੇ ਵਿਚਾਰ ਤਾਂ ਕੀਤੀ ਪਰ ਧਾਰਨ ਕੀ ਕੀਤਾ? ਗੁਣ ਛੋੜ ਔਗਣ ਕਮਾਮ ਦੇ, ਔਗਣਾਂ ਨੂੰ ਕਮਾ ਲਿਆ। ਸੰਸਾਰ ਵਿੱਚ ਕੋਈ ਬੰਦਾ ਐਸਾ ਨਹੀਂ ਜਿਹਨੂੰ ਚੰਗੇ ਤੇ ਮਾੜੇ ਦਾ ਨਹੀਂ ਪਤਾ, ਚੰਗੇ ਮਾੜੇ ਦਾ ਸਭ ਨੂੰ ਪਤਾ ਹੈ, ਪਰ ਫਰਕ ਕਿੱਥੇ ਪੈਂਦਾ? ਕਿ ਜਦੋਂ ਬੰਦਾ ਚੰਗੇ ਨੂੰ ਛੱਡ ਕੇ ਮਾੜੇ ਨੂੰ ਅਪਣਾ ਲੈਂਦਾ ਨਾ, ਪਤਾ ਹੋਣ ਦੇ ਬਾਵਜੂਦ ਵੀ, ਕਾਰਨ ਕੀ ਹੈ? ਕਿ ਉਹਦਾ ਸੱਚ ਨਾਲ ਪਿਆਰ ਨਹੀਂ, ਗੁਣਾਂ ਨਾਲ ਪਿਆਰ ਨਹੀਂ, ਪਿਆਰ ਹੀ ਔਗੁਣਾਂ ਨਾਲ। ਇਸ ਕਰਕੇ ਜਿੰਨੀ ਮਰਜ਼ੀ ਵਿਚਾਰ ਕਰ ਲੈ, ਅਖੀਰ ਉਹ ਫੜਦਾ ਮਾੜਿਆਂ ਨੂੰ ਹੀ ਹੈ, ਦਰਗਹਿ ਹੋਏ ਖੁਆਰ। ਫਿਰ ਐਸਾ ਬੰਦਾ ਲੋਕ ਤੇ ਪ੍ਰਲੋਕ ਵਿੱਚ ਖੁਆਰ ਹੁੰਦਾ, ਦਰਗਾਹ ਵਿੱਚ ਸੁੱਟਿਆ ਜਾਂਦਾ, ਪੀੜਿਆ ਜਾਂਦਾ, ਨਪੀੜਿਆ ਜਾਂਦਾ ਹੈ। ਜੂਏ ਜਨਮ ਤਿੰਨੀ ਹਾਰਿਆ ਕਿਤ ਆਏ ਸੰਸਾਰ। ਫਿਰ ਕਹਿੰਦੇ ਆਪਣਾ ਜੀਵਨ ਇਸ ਤਰ੍ਹਾਂ ਹਾਰ ਜਾਂਦਾ ਜਿਵੇਂ ਜੂਏ ਦੇ ਵਿੱਚ ਜੁਆਰੀ ਆਪਣਾ ਸਾਰਾ ਕੁਝ ਹਾਰ ਕੇ ਫਿਰ ਪਛਤਾਉਂਦਾ, ਮਨਾ ਅੱਜ ਨਾ ਹੀ ਆਉਂਦਾ, ਅੱਜ ਮੇਰਾ ਦਿਨ ਨਹੀਂ ਸੀ ਚੰਗਾ, ਅੱਜ ਸਾਰਾ ਕੁਝ ਹੀ ਹਾਰ ਗਿਆ, ਪਰ ਫਿਰ ਪਛਤਾਇਆ ਕੀ ਹੁੰਦਾ? ਕਹਿੰਦੇ ਇਸੇ ਤਰ੍ਹਾਂ ਜਦੋਂ ਬੰਦਾ ਮਰ ਜਾਂਦਾ, ਦੁਖੀ ਹੁੰਦਾ, ਖੁਆਰ ਹੁੰਦਾ, ਅਗਲਾ ਰਾਹ ਔਖਾ ਹੈ, ਫਿਰ ਸੋਚਦਾ ਵੀ ਇਹ ਜਨਮ ਕਿਉਂ ਗਵਾਇਆ, ਇਸ ਬਾਜੀ ਨੂੰ ਕਿਉਂ ਮੈਂ ਨਹੀਂ ਚੰਗੀ ਤਰ੍ਹਾਂ ਖੇਡਿਆ, ਇਹ ਢੰਗ ਮੈਂ ਚੰਗੀ ਤਰ੍ਹਾਂ ਕਿਉਂ ਨਹੀਂ ਸੁੱਖਿਆ। ਅੰਤ ਨੂੰ ਖੁਆਰ ਹੁੰਦਾ ਹੈ, ਕਿਤ ਆਏ ਸੰਸਾਰ, ਤੇ ਸੋਚਦਾ ਆਏ ਹੀ ਕਿਉਂ, ਨਾ ਹੀ ਆਉਂਦਾ ਇਸ ਸੰਸਾਰ। ਸੱਚਾ ਸ਼ਬਦ ਮਨ ਮਾਰਿਆ ਅਹਿਨਿਸ ਨਾਮ ਪਿਆਰ। ਪਰ ਜਿਨ੍ਹਾਂ ਨੇ ਬਾਜੀ ਜਿੱਤਣੀ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਸੱਚੇ ਸ਼ਬਦ ਵਿੱਚ ਆਪਣੇ ਮਨ ਨੂੰ ਮਾਰ ਦਿੰਦੇ ਨੇ, ਮਨ ਮੇਟ ਦਿੰਦੇ ਨੇ ਜਿਹੜਾ ਔਗਣਾਂ ਨੂੰ ਪਕੜਦਾ ਹੈ। ਅਹਿਨਿਸ ਦਿਨ ਰਾਤ ਨਾਮ ਨਾਲ ਪਿਆਰ ਜੋੜਦੇ ਨੇ, ਪਾਉਂਦੇ ਨੇ। ਜਿੰਨੀ ਪੁਰਖੀ ਉਰਤਾਰਿਆ ਸੱਚਾ ਅਲੱਖ ਅਪਾਰ, ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚ ਉਰ ਵਿੱਚ ਸੱਚੇ ਨੂੰ ਧਾਰਨ ਕਰ ਲਿਆ ਤੇ ਬਚਨ ਕੀਤੇ, ਤੂੰ ਗੁਣਦਾਤਾ ਨਿਧਾਨ ਹੈ। ਹੇ ਵਾਹਿਗੁਰੂ, ਤੂੰ ਗੁਣਾਂ ਦਾ ਨਿਧਾਨ ਹੈ, ਖਜ਼ਾਨਾ ਹੈ। ਅਸੀਂ ਤਾਂ ਅਵਗਣਿਆਰ, ਅਸੀਂ ਤਾਂ ਔਗਣਾਂ ਦੇ ਭੰਡਾਰ ਹਾਂ, ਔਗਣਾਂ ਦੇ ਘਰ ਹਾਂ, ਪਰ ਤੂੰ ਗੁਣਾਂ ਦਾ ਦਾਤਾ, ਤੇਰੇ ਨਾਲ ਪਿਆਰ ਪਾ ਲਈਏ। ਗੁਣਾਂ ਵਾਲਿਆਂ ਨਾਲ ਪਿਆਰ ਪਾ ਕੇ ਔਗਣ ਆਪਣੇ ਆਪ ਘਟ ਜਾਂਦੇ ਨੇ। ਜਿਸ ਬਖਸੇ ਸੋ ਪਾਏ ਸੀ ਗੁਰਸ਼ਬਦੀ ਵਿਚਾਰ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਫਿਰ ਜਿਹੜਾ ਇਸ ਤਰ੍ਹਾਂ ਵਾਹਿਗੁਰੂ ਅੱਗੇ ਬੇਨਤੀ ਕਰਦਾ, ਆਪਣੇ ਆਪ ਨੂੰ ਔਗਣ ਯਾਰਾਂ, ਨਿਤਾਣਾ ਨਿਮਾਣਾ,
बेवस महसूस करता होया वाहिगुरु दे अगे अरदास करता है ते गुरु नानक देव सच्चे पातशाह जी कृपा करदे फिर उन्हूं वाहिगुरु बख्श के अपने शब्द दी विचार देंदा है सोझी देंदा है विवेक देंदा है ज्ञान देंदा है उस ज्ञान की बदौलत गुणा नाल प्यार पा के वह जीव भी बख्शिया जाता है वह मुक्त हो जाता है वह जंजाल विचों निकल जाता है। सतगुरु जी कृपा करन सानू दरों करो नामदान गुरसिखी जीवन चढ़दी कला बख्शिश करके नवाजन जी आओ हुण प्यार साहब ते नाल सत्कारयोग भाई साहब भाई हरभजन सिंह जी लहरी अते उन्हां दा जथा आप जी नूं गुरबाणी कीर्तन नाल जोड़ेगा जी भुल्लां चुक्कां दी खिमा वाहिगुरु जी का खालसा वाहिगुरु जी की फतेह।

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆਜ ਦੇਖ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਰਾਨ ਚੌਂਕਿਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੇਵਾ ਮਤ ਉੱਚੇ ਮਤ ਪਤਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਿਜ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰ ਮਾਣਿਓ ਕਿ ਮਾਨ ਨਿਤਾਣਿਓ ਕਿ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਆਪ ਦੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਨੇ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਟਾਵਨ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰਨ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਕਰਦੇ ਸੇਵ ਬੱਚੇ ਸ੍ਰੀ ਆਸ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦਿਆਂ ਪਰਿਵਾਰ ਵੱਲੋਂ $51 ਗੁਰੂ ਘਰ ਵਾਸਤੇ ਭੇਟਾ ਕੀਤੇ ਕਿਰਪਾ ਕਰਨੀ ਸੇਵਕ ਪੁਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਬੇਟਾ ਰੋਸ਼ਨ ਸਿੰਘ ਦੇ ਕਾਲਜ ਸ਼ੁਰੂ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਧੰਨਵਾਦ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਗੁਰੂ ਘਰ ਵਾਸਤੇ $101 ਭੇਟ ਕੀਤੀ ਕਿਰਪਾ ਕਰਨੀ ਸੇਵਕ ਪੁਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ ਬੇਟਾ ਰੋਸ਼ਨ ਸਿੰਘ ਜੀ ਨੂੰ ਮਹਾਰਾਜ ਜੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਦਰ ਕਰਦੇ ਸੇਵ ਬੱਚੀ ਸਹਿਜ ਦੀ ਮਹਾਰਾਜ ਜੀ ਅੱਜ ਪੜ੍ਹਾਈ ਦੇ ਵਿੱਚ ਮਹਾਰਾਜ ਜੀ ਸ਼ੁਰੂਆਤ ਕੀਤੀ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਬੱਚੀ ਦੇ ਸਿਰ 'ਤੇ ਮੇਰ ਪ੍ਰੈਤ ਰੱਖਣਾ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਜੀਵਨ ਵਿੱਚ ਕਾਮਯਾਬੀਆਂ ਸਫਲਤਾਵਾਂ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ

ਜੀਵਨ ਜੋ ਹੋਇ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਖੰਡਾ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੀ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਓੜੇ ਸੰਭਾਲੀਅਨ ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਦੇਹ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦਲੇ ਨਿਤ ਪਵਨ। ਸਦਨਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ ਰਾਗਾ ਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰੂ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਇਸ ਵਿੱਚ ਸਿਆਂ ਘੜੀਆਂ ਪਹਿਰਾ।

ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਜ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭ ਆ ਗਏ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਰੇ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹੀ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲਾਂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੁਣ ਤਾਈਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅਖਰਵਾਦ ਘਾਟ ਪੜਿਆ ਭੁੱਲ ਚੁੱਕ ਮਾਫ਼ ਕਰਨਾ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: ਕੋਈ ਗੱਲ ਨੀ ਕੋਈ ਗੱਲ ਮੈਂ ਕਿਹਾ ਸੀ ਬਾਬਾ ਜੀ ਨੂੰ ਮੈਂ ਕਿਹਾ
1: ਹਾਂ ਹਾਂ
0: ਅੱਛਾ ਹਾਂ ਹਾਂ ਠੀਕ ਹੈ।

ਇਕ ਉੱਤਮ ਪੰਥ ਸੁਣਿਓ ਗੁਰ ਸੰਗ ਤੇਹ ਮਿਲੰਤ ਜਮ ਤ੍ਰਾਸ ਇਕ ਅਰਦਾਸ ਭਾਟ ਕੀਰ ਗੁਰ ਰਾਮਦਾਸ ਰਾਖੂ ਇਕ ਅਰਦਾਸ ਭਾਟ ਕੀਰ।

ਕਿਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਿਕ ਪਾਵਨਾ ਛੁੱਟਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਰ

ਪਾਰ ਬ੍ਰਹਮਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੀ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾ ਸੰ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਢ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਚ ਪੁੰਨੀ ਸਰਧਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਥਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਲਖੈ ਗੁਰਪ੍ਰਸਾਦ ਕੋ ਵਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਗਿਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਭਾਏ ਚਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ

ਨਾਮ ਜਪਹੁ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਉ ਨੇਤਰੋ ਪੇਖ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਸੰਤ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਗੁਰੂ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਭਾਏ ਲਾਵੈ ਮਨਚੀਤ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਕਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੁਭਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ

ਜਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਾਹਣ ਗਣਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿ ਤੋ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਪੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਿਰਭਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਬਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰਗ ਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ
अजन्म है, अवर्ण है, अभूत है, अपर्ण है, अगंज है।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਚਵਰ ਤਾਕਤ, ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਝੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਥ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਾਰਪੂਰ, ਸਤਿਗੁਰੂ ਗੁਰਗੱਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ। ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਸੇਵਾ ਕਰਦਿਆਂ ਮਹਾਰਾਜ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ, ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਆਈ ਹੋਈ ਦਰ ਸੰਗਤ ਦੇ ਮਹਾਰਾਜੀ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ।
ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਮਹਾਰਾਜੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਆਪ ਜੀਆਂ ਦੇ ਚਰਨ ਪਰਸੇ ਨੇ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜੀ ਮਿਹਰ ਭਰਿਆ ਹੱਥ ਰੱਖਣਾ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜੀ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਨਾ ਸਤਸੰਗਤ ਦੇ ਨਾਲ ਰਲਾ ਲੈਣਾ ਮਹਾਰਾਜੀ ਦਰ ਘਰ ਦੇ ਟਹਿਲੀਆਂ ਨੂੰ ਮਹਾਰਾਜ ਤੰਦਰੁਸਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੀ ਮਹਾਰਾਜੀ ਕੋਟਾਨ ਕੋਟ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਮਹਾਰਾਜ ਜੀ ਜਿਨ੍ਹਾਂ ਭੰਡਾਰਾਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈਆ ਕਾਲ ਕੀ ਤਬੈ ਚਲਾਇਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਬਖਸ਼ਣ। ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ। ਸੋ ਗੁਰੂ ਪਿਆਰੀ ਸਾਧ ਜੀ, ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰਤ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਾਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਜਾਬਰ ਖਾਨ ਕਰ ਕਰਕੇ ਡਾਕ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਤੁਮੇ ਵਿਚਾਰ ਜਿਨ ਸੱਚੇ ਸੋਚ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਬਾਣੀ ਦਾ ਜਸ ਕਰਦੇ ਆਂ, ਅਨੇਕ ਫੁੱਲਾਂ ਹੋਈਆਂ ਕੀਰਤਨ ਕਰਦੇ ਆਂ, ਅਨੇਕ ਫੁੱਲਾਂ ਹੋਈਆਂ। ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਗੁਰੂ ਸਾਹਿਬ ਕਿਰਪਾ ਕਰਨ, ਕੀਰਤਨ ਦੀ ਦਾਤ, ਕੀਰਤੀ ਦੀ ਦਾਤ ਬਖਸ਼ਣ। ਆਓ ਹੁਣ ਸਮਾਂ ਹੋਇਆ ਹੈ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਦਾ। ਆਓ ਸਰਵਣ ਕਰਦੇ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ। ਆਓ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪਿਹੀ ਸੱਚ ਨਾਨਕ ਹੋਸੀ ਪਿਹੀ ਸੱਚ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲਾਖ ਲਾਖ ਲਾਖ ਕਈ ਕੋਰੈ ਕੋਹੈ ਐਸੋ ਵਿਚਾਰੈ ਬਿਸਮਾ ਬਿਸਮਾ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਮੁਸਕਾਰੈ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਐ ਸਤਿਗੁਰੁ ਹੋਏ ਦਿਆਲ ਨ ਕਬਹੂੰ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸਬਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੁਰਾਇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰਪੁਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਪੈਠਤ ਹਰ ਹਰ ਧਿਆਈਐ ਅਨਦਿਨ ਸੁਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤਲਾ ਉਸਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਉਹਨਾਂ ਦੀ ਰਚਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਪੰਜਵੇਂ ਵਾਰਸ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 621 ਅਤੇ 22 ਅੰਗ ਤੇ ਸਬਾਹਿਮਾਨ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਪਹਿਲੀ ਪੰਕਤੀ ਇੱਥੋਂ ਆਰੰਭ ਕੀਤੀ ਗੁਰ ਪੂਰਾ ਕਿਰਪਾ ਧਾਰੀ ਗੱਗਾ ਗੱਗੇ ਨੂੰ ਔਂਕੜ ਤੇ ਰਾਰੇ ਨੂੰ ਸਿਆਰੀ। ਜਦੋਂ ਸਿਆਰੀ ਨਾਲ ਪਾਠ ਹੁੰਦਾ ਨਾ ਗੁਰ ਉਹਦੇ ਅਰਥ ਬਣ ਜਾਂਦੇ ਨੇ ਗੁਰੂ ਨੇ ਪੂਰੇ ਕਿਰਪਾ ਧਾਰੀ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ। ਮੰਗਲਾ ਚਰਨ ਦੇ ਵਿੱਚ ਮੈਂ ਜੋ ਦੋ ਕੁ ਸ਼ਬਦ ਆ ਉਹ ਸੰਗਤਾਂ ਨਾਲ ਸਾਂਝੇ ਕੀਤੇ ਨੇ ਪੜ੍ਹੇ ਨੇ ਉਹ ਗੁਰੂ ਦੀ ਵਡਿਆਈ ਵਿੱਚ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਸੁਣਨ ਵਾਲੇ ਗੁਰਸਿੱਖ ਬੈਠੇ ਹੋ। ਸਤਿਗੁਰਾਂ ਨੇ ਬਹੁਤ ਗੁਰੂ ਦੀ ਵਡਿਆਈ ਕੀਤੀ ਬਹੁਤ ਬਾਣੀ ਦੇ ਹਰੇਕ ਪੰਨੇ ਦੇ ਉੱਤੇ ਸਾਨੂੰ ਗੁਰੂ ਦੀ ਵਡਿਆਈ ਵਾਲੇ ਸ਼ਬਦ ਮਿਲਣੇ ਗੁਰੂ ਦੀ ਵਡਿਆਈ। ਜਿਸ ਆਸਾ ਕੀ ਵਾਰ ਦੀ ਤੁਸੀਂ ਰੋਜ਼ ਕੀਰਤਨ ਸਰਵਣ ਕਰਦੇ ਹੋ ਜਦੋਂ ਉਸ ਆਸਾ ਦੀ ਵਾਰ ਨੂੰ ਗੁਰਮੁਖ ਪਿਆਰੇ ਆਰੰਭ ਕਰਦੇ ਨੇ ਤੇ ਪਹਿਲਾ ਸਲੋਕ ਹੀ ਗੁਰੂ ਦੀ ਵਡਿਆਈ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਸਲੋਕ ਉਚਾਰਨ ਕੀਤਾ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਗਲਾ ਸਲੋਕ ਦੂਸਰੇ ਪਾਤਸ਼ਾਹ ਨੇ ਨਾਲ ਦਰਜ ਕਰ ਦਿੱਤਾ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜੇ ਤੁਸੀਂ ਆਸਾ ਕੀ ਵਾਰ ਦੀ ਪੌੜੀ ਪੜ੍ਹਦੇ ਹੋ ਉਹਦੇ ਵਿੱਚ ਵੀ ਗੁਰੂ ਦੀ ਵਡਿਆਈ ਦਾ ਜ਼ਿਕਰ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਪ ਸੁਣਾ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ। ਹੋਰ ਇੱਕ ਪੌੜੀ ਪੜ੍ਹ ਲਓ ਤੇ ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨੇਤਰੀ ਜਗਤ ਨਿਹਾਲ। ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰ। ਫਿਰ ਗੁਰੂ ਦੇ ਵਡਿਆਈ ਵਿੱਚ ਬਚਨ ਨਾਰਾਇਣ ਨਰਪਤ ਨਮਸਕਾਰਾ ਐਸੇ ਗੁਰ ਕੋ ਬਲ ਬਲ ਜਾਈਏ। ਕੈਸੇ ਗੁਰੂ ਤੋਂ ਬਲ ਬਲ ਜਾਈਏ ਜੀ ਸਵਾਲ ਪੈਦਾ ਹੁੰਦਾ ਨਾ। ਮਹਾਰਾਜ ਕਹਿੰਦੇ ਐਸੇ ਗੁਰ ਤੋਂ ਬਲ ਬਲ ਐਸੇ ਗੁਰੂ ਤੋਂ ਬਲਹਾਰ ਕੈਸੇ ਗੁਰ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤੇਰਾ ਤਾਰੇ। ਜਿਹੜਾ ਆਪ ਗੁਰੂ ਮੁਕਤ ਹੈ ਤੇ ਸਾਡੇ ਸੰਸਾਰ ਦੇ ਲੋਕਾਂ ਨੂੰ ਮੁਕਤ ਕਰਨ ਦੀ ਸਮਰੱਥਾ ਰੱਖ ਰਿਹਾ ਗੁਰੂ ਦੀ ਵਡਿਆਈ। ਭੁੱਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿਰਦੇ ਗੁਰ ਚਰਨ ਪਿਆਰੇ। ਗੁਰੂ ਦੀ ਵਡਿਆਈ ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ। ਸਤਿਗੁਰ ਹੋਏ ਦਇਆਲ ਨਾ ਕਬਹੂ ਚੂਰੀ। ਹੋਰ ਬਾਣੀ ਦੇ ਦਰਸ਼ਨ ਕਰਕੇ ਵੇਖ ਹੋਰ ਸਾਨੂੰ ਮਹਾਰਾਜ ਜੀ ਅੱਗੇ ਉਪਦੇਸ਼ ਕਰਨ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਸਾਡੀ ਪਾਲਣਾ ਕਰਨ ਵਾਲਾ ਕੌਣ, ਸਾਨੂੰ ਸੰਭਾਲਣ ਵਾਲਾ ਕੌਣ, ਸਾਨੂੰ ਨਰਕਾਂ ਦੀ ਖੱਡ ਵਿੱਚੋਂ ਕੱਢਣ ਵਾਲਾ ਕੌਣ ਹੈ, ਸਾਨੂੰ ਨਾਮ ਦੀਆਂ ਦਾਤਾਂ ਵੰਡਣ ਵਾਲਾ ਕੌਣ ਹੈ। ਮਹਾਰਾਜ ਜੀ ਕਹਿੰਦੇ ਸਤਿਗੁਰੂ ਗੁਰੂ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬਕਾਰ ਤੇ ਹਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖ ਕੋ ਜਿਨਾ ਸਮਾਰੇ। ਇੱਕ ਇੱਕ ਪੰਗਤੀ ਵਿੱਚ ਗੁਰੂ ਦੀ ਬਖਸ਼ਿਸ਼ ਭਰੀ, ਇੱਕ ਇੱਕ ਪੰਗਤੀ। ਆਹ ਵੀ ਸਤਿਗੁਰੂ ਸਾਡੇ ਵਾਸਤੇ ਕਰ ਰਹੇ ਨੇ, ਆਹ ਵੀ ਕਰ ਰਹੇ ਨੇ, ਆਹ ਵੀ ਕੰਮ ਕਰ ਰਹੇ ਨੇ, ਆਹ ਵੀ ਕਰ ਰਹੇ ਨੇ। ਇੰਨੀਆਂ ਬਖਸ਼ਿਸ਼ਾਂ ਮੇਰੇ ਸਤਿਗੁਰੂ ਵੰਡੀ ਜਾਂਦੇ, ਇੰਨੀਆਂ ਕਿਰਪਾ ਕਰੀ ਜਾਂਦੇ। ਜੇ ਕਿਤੇ ਹੋਰ ਤੁਸੀਂ ਸ਼ਬਦ ਪੜ੍ਹ ਕੇ ਵੇਖ, ਮਹਾਰਾਜ ਜੀ ਕਹਿੰਦੇ ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਬਿਖੇ ਬਿਖਾਈ, ਮਾਇਆ ਮੋਹ ਪਰਮ ਪੈ ਭੁੱਲੇ, ਸੁੱਤ ਦਾ ਰਸ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹ ਬਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰ। ਗੁਰੂ ਦੀ ਵਡਿਆਈ ਵਿੱਚ ਮਹਾਰਾਜ ਜੀ ਬਚਨ ਚਾਰਨ ਕਰਦੇ ਨੇ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਕਦੋਂ ਗੁਰਦਰਸ਼ਨ ਦੇਖ ਨਿਹਾਲੇ। ਹੋਰ ਕੀ ਬਖਸ਼ਿਸ਼ ਕਰਦੇ, ਹੋਰ ਕੀ ਰਹਿਮਤਾਂ ਕਰਦੇ ਨੇ ਮਹਾਰਾਜ। ਗੁਰਦਾਤਾ ਗੁਰਹਿਵੇ ਘਰ, ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ। ਹੋਰ ਕੀ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਜੀ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ। ਕੀ ਗੁਰੂ ਦੀਆਂ ਬਖਸ਼ਿਸ਼ਾਂ, ਇੰਨੀਆਂ ਦਾਤਾਂ ਵੰਡਣ ਵਾਲਾ ਹੈ, ਤੇ ਜੇ ਫਿਰ ਵੀ ਬੰਦਾ ਐਸੇ ਗੁਰੂ ਨੂੰ ਮੱਥਾ ਨਾ ਟੇਕੇ, ਐਸੇ ਗੁਰੂ ਨੂੰ ਨਾ ਮੰਨੇ, ਐਸੇ ਗੁਰੂ ਦੇ ਚਰਨਾਂ ਵਿੱਚ ਨਾ ਜੁੜੇ, ਤੇ ਫਿਰ ਉਹਦੇ ਵਰਗਾ ਬਦਕਿਸਮਤ ਬੰਦਾ ਸੰਸਾਰ ਵਿੱਚ ਕੋਈ ਨਹੀਂ, ਜਿਹੜਾ ਗੁਰੂ ਆਏ ਸਾਡਾ ਭਲਾ ਕਰਨ। ਇੰਨੀਆਂ ਬਖਸ਼ਿਸ਼ਾਂ ਲੈ ਕੇ ਮੇਰੇ ਸਤਿਗੁਰੂ ਆਏ। ਆਪਾਂ ਕਹਿੰਦੇ ਨੇ ਵੀ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਏ, ਸਭ ਕੁਝ ਮਿਲ ਜਾਂਦਾ, ਪਰ ਪਰਮਾਤਮਾ ਨੇ ਪਤਾ ਕੀ ਆਖਿਆ ਸੀ? ਕਹਿਣ ਲੱਗੇ ਜਿਹਦੇ ਤੇ ਗੁਰੂ ਨਾਨਕ ਦੀ ਬਖਸ਼ਿਸ਼, ਉਹਦੇ ਤੇ ਮੇਰੀ ਬਖਸ਼ਿਸ਼, ਜਿਹਦੇ ਤੇ ਬਾਬੇ ਨਾਨਕ ਦਾ ਕਰਮ, ਉਹਦੇ ਤੇ ਮੇਰਾ ਕਰਮ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇ ਗੁਰੂ ਨਾਨਕ ਦਾ ਗੁਰੂ ਨਾਨਕ ਪਰਮੇਸ਼ਰ। ਜਿਹਨੇ ਮੇਰੀ ਕਿਰਪਾ ਲੈਣੀ ਨਾ, ਪਹਿਲਾਂ ਗੁਰੂ ਨਾਨਕ ਦੀ ਕਿਰਪਾ ਲਵ। ਜਿਹਨੇ ਗੁਰੂ ਦੀ ਮੇਰੀ ਬਖਸ਼ਿਸ਼ ਲੈਣੀ ਹੈ ਨਾ, ਪਹਿਲਾਂ ਗੁਰੂ ਦੀ ਬਖਸ਼ਿਸ਼ ਲੈ। ਜਿਹਦੇ ਤੇ ਗੁਰੂ ਤਰੁੱਠ ਪੈ ਜਾਏਗਾ, ਉਹਦੇ ਤੇ ਵਾਹਿਗੁਰੂ ਤਰੁੱਠੇਗਾ। ਜਿਹਦੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੋਣਗੀਆਂ ਨਾ, ਉਹਦੇ ਤੇ ਮੇਰੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹੋਣਗੀਆਂ। ਇਹ ਐਸੀਆਂ ਬਖਸ਼ਿਸ਼ਾਂ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਣ। ਅੱਜ ਅਸੀਂ ਐਸੇ ਗੁਰੂ ਨੂੰ ਛੱਡ ਕੇ ਕਿਤੇ ਕਿਤੇ ਅਧੂਰਿਆਂ ਕੋਲੋਂ ਤੁਰੇ ਫਿਰਦੇ, ਕਿਤੇ ਕਿਤੇ ਧੱਕੇ ਖਾਈ ਫਿਰਦੇ। ਜੇ ਕਿਤੇ ਪੁੱਤਰ ਦੀ ਦਾਤ ਦੀ ਲੋੜ ਪੈਂਦੀ, ਕਿਹੜੀ ਜਗ੍ਹਾ ਜਿੱਥੇ ਬੰਦਾ ਜਾਨ ਨੱਕ ਨਹੀਂ ਰਗੜਦਾ ਜਾਏ, ਕਿੱਥੇ ਜਿੱਥੇ ਤਰਨਾ ਲੈ ਨਹੀਂ ਲੈਂਦਾ। ਪਰ ਜਿਹੜਾ ਖਜ਼ਾਨਾ ਮੇਰਾ ਸਤਿਗੁਰੂ ਦਾਤਾਂ ਦੇਣ ਵਾਲਾ, ਗੁਰਦਾਤਾ ਹੈ ਨਾ, ਮੈਂ ਬਚਨ ਆਰੰਭ ਕੀਤੇ, ਗੁਰਦਾਤਾ ਗੁਰਹਿਵੇ ਕਰ, ਗੁਰੂ ਹੀ ਸਭ ਤੋਂ ਵੱਡਾ ਦਾਤਾ। ਗੁਰੂ ਸਾਨੂੰ ਠੰਡਕ ਦੇਣ ਵਾਲਾ, ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ। ਗੁਰੂ ਸਾਡੇ ਵਾਸਤੇ ਪਾਰ ਜਾਤ ਰੱਖੇ ਜੀ, ਅਸੀਂ ਕਿਸੇ ਹੋਰ ਪਾਰ ਜਾਤ ਰੁੱਖ ਦੀ ਗੱਲ ਨਹੀਂ ਜੇ ਕਰਨੀ। ਸਨਾਤਨ ਧਰਮ ਵਾਲੇ ਵੀਰ ਕਰਦੇ ਨੇ, ਮੁਬਾਰਕ ਹੀ ਉਹਨਾਂ ਦਾ ਧਰਮ, ਉਹਨਾਂ ਨੂੰ ਜੋ ਕਹਿੰਦਾ, ਪਰ ਸਾਡਾ ਧਰਮ ਕੀ ਕਹਿੰਦਾ ਹੈ? ਮਹਾਰਾਜ ਜੀ ਕਹਿੰਦੇ ਨੇ ਤੇਰੇ ਵਾਸਤੇ ਪਾਰ ਜਾਤ ਰੁੱਖ ਗੁਰੂ ਨਾਨਕ ਹੈ, ਤੇਰੇ ਵਾਸਤੇ ਗੁਰੂ ਤੀਰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇੱਥੇ ਸਭ ਬਖਸ਼। ਅੱਜ ਮਹਾਰਾਜ ਜੀ ਨੇ ਜੋ ਬਚਨ ਕਹੇ ਨੇ ਨਾ, ਮੈਂ ਇਸ ਕਰਕੇ ਥੋੜ੍ਹੇ ਜਿਹੇ ਸਤਿਗੁਰਾਂ ਦੇ ਪ੍ਰਮਾਣ ਆਪ ਸੰਗਤਾਂ ਨਾਲ ਸਾਂਝੇ ਕੀਤੇ ਨੇ, ਕਿਉਂਕਿ ਤੁਸੀਂ ਰੋਜ਼ ਸਤਿਗੁਰੂ ਦੇ ਚਰਨਾਂ ਵਿੱਚ ਜੁੜਦੇ, ਰੋਜ਼ ਬਾਣੀ ਗੁਰੂ ਦੀ ਪੜ੍ਹਦੇ, ਰੋਜ਼ ਗੁਰੂ ਨੂੰ ਮੱਥਾ ਟੇਕਦੇ। ਐਸਾ ਗੁਰੂ ਸੰਸਾਰ ਵਿੱਚ ਕਿਤੇ ਉਹਨੇ ਜੇ ਲੱਭਣਾ। ਜੇ ਪੁੱਤਰ ਦੀ ਦਾਤ ਦੀ ਲੋੜ ਹੈ ਨਾ, ਤੇ ਸਿੱਖਾ ਕਿਤੇ ਮੜੀਆਂ ਤੇ ਮੱਥਾ ਨਾ ਟੇਕੀ, ਕਿਤੇ ਦਰ ਦਰ ਤੇ ਨਾ ਭੜਕਦਾ, ਫਿਰ ਗੁਰੂ ਬੜਾ ਵੱਡਾ ਦਾਤਾ ਹੈ। ਜਿਨ੍ਹਾਂ ਨੂੰ ਦਾਤਾਂ ਮਿਲੀਆਂ ਨੇ ਨਾ, ਉਹਨਾਂ ਨੇ ਅਰਦਾਸਾਂ ਪਤਾ ਕੀ ਕੀਤੀਆਂ ਸੀ? ਚੱਬੇ ਪਿੰਡ ਦੇ ਰਹਿਣ ਵਾਲੀ ਸੀ ਬੀਬੀ ਸੁਲੱਖਣੀ, ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਆਣ ਕੇ ਬੇਨਤੀ ਕੀਤੀ ਸੀ, ਸੋਹਣੀਏ ਦਾੜੀਏ ਚਿੱਟੀਏ ਪੱਗੇ ਅਰਜ ਕਰੇਨੀਆ ਸਤਿਗੁਰ ਅੱਗੇ, ਨਾਮ ਸੁਲੱਖਣੀ
1: ਨਾਮ ਮੇਰਾ ਪਿੰਡ ਮੇਰਾ ਚੱਬੇ। ਆ ਫਲ ਜਾਂਦੀ ਨੂੰ ਕੁਝ ਤਾਂ ਫਲ ਲੱਗੇ, ਇੰਨੀ ਭਿੱਜ ਕੇ ਉਹਨੇ ਆਪਣੀ ਰਸਨਾ ਤੋਂ ਬਚਣ ਕੇ ਇਹਦੇ ਮਿਹਨਤ ਕਰਤੇ, ਮਹਾਰਾਜ ਜੀ ਦੀ ਵਡਿਆਈ ਕੀਤੀ। ਹੇ ਸੋਹਣੀ ਦਾੜੀ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਹੇ ਸੋਹਣੀ ਚਿੱਟੀ ਦਸਤਾਰ ਪੱਗ ਵਾਲੇ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰਾ ਨਾਮ ਸੁਲੱਖਣੀ ਏ, ਪਿੰਡ ਮੇਰਾ ਚੱਬੇ। ਅੱਜ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਵਾਲੇ ਰੋਡ ਤੇ ਆਓ ਨਾ, ਉਸ ਪਾਸੇ ਜਾਓ, ਜਿਹੜੇ ਉਸ ਇਲਾਕੇ ਵਿੱਚ ਰਹਿਣ ਵਾਲੇ ਇਹਨਾਂ ਨੂੰ ਪਤਾ। ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਬਾਹਰ ਨਿਕਲਦੇ ਆ 3-4 ਕਿਲੋਮੀਟਰ ਦੀ ਦੂਰੀ ਤੇ ਤਰਨ ਤਾਰਨ ਸਾਹਿਬ ਰੋਡ ਤੇ ਪਿੰਡ ਹੈ। ਜੇ ਕਿਤੇ ਸਮਾਂ ਮਿਲੇ ਅੱਜ ਵੀ ਉੱਥੇ ਉਸ ਮਾਤਾ ਦੀ ਯਾਦ ਵਿੱਚ ਗੁਰਦੁਆਰਾ ਬਣੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ। ਜਦੋਂ ਇਹਨੇ ਭਿੱਜ ਕੇ ਅਰਦਾਸ ਕੀਤੀ ਨਾ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ, ਸਤਿਗੁਰੂ ਆ ਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ, ਮੈਂ ਸੰਸਾਰ ਵਿੱਚੋਂ ਆ ਫਲ ਜਾਂਦੀ ਪਈ। ਮਹਾਰਾਜ ਕਹਿਣ ਲੱਗੇ ਕੀ ਪਾਣਾ ਬਾਪੇ, ਕਹਿਣ ਲੱਗੇ ਪੁੱਤਰ ਦੀ ਦਾਤ ਵਾਸਤੇ ਆਈ। ਖੈਰ ਉਹ ਸਾਖੀ ਲੰਬੀ, ਮੈਂ ਜ਼ਿਆਦਾ ਨਹੀਂ ਉਸ ਪਾਸੇ ਜਾਵਾਂਗਾ। ਤੇ ਮਹਾਰਾਜ ਨੇ ਇੰਨਾ ਹੀ ਬਚਨ ਕਿਹਾ ਸੀ, ਕਹਿਣ ਲੱਗੇ ਜੇ ਇੰਨੇ ਵਿਸ਼ਵਾਸ ਨਾਲ ਆਈ। ਮਹਾਰਾਜ ਨੇ ਪਹਿਲਾਂ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ, ਤੇ ਉਹਨੇ ਅੱਗੋਂ ਪਤਾ ਕੀ ਕਿਹਾ ਸੀ, ਕਹਿਣ ਲੱਗੇ ਉੱਥੇ ਵੀ ਲਿਖਣ ਵਾਲੇ ਤੁਸੀਂ, ਇੱਥੇ ਵੀ ਲਿਖਣ ਵਾਲੇ ਤੁਸੀਂ, ਜੇ ਪਹਿਲਾਂ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਤੇ ਸਤਿਗੁਰੂ ਕਹਿਣ ਲੱਗੇ ਇੰਨਾ ਵਿਸ਼ਵਾਸ ਗੁਰੂ ਨਾਨਕ ਦੇ ਘਰ ਤੇ ਵੀ ਜੇ ਪਹਿਲਾਂ ਨਹੀਂ ਲਿਖਿਆ ਜੋ ਹੁਣ ਗੁਰੂ ਲਿਖ ਦੇਣਗੇ ਤੇ ਮਿਲ ਜਾਏਗਾ? ਕਹਿਣ ਲੱਗੇ ਬਿਲਕੁਲ ਵਿਸ਼ਵਾਸ। ਕਹਿਣ ਲੱਗੇ ਮਾਂ ਜੇ ਇੰਨਾ ਵਿਸ਼ਵਾਸ ਲੈ ਕੇ ਆਈ ਹੈ ਧੀਏ, ਫਿਰ ਇੱਕ ਪੁੱਤਰ ਨੇ 7 ਪੁੱਤਰ ਤੇਰੇ ਘਰ ਵਿੱਚ ਆਉਣ। ਅੱਜ ਵੀ ਤੁਸੀਂ ਉਸ ਪਿੰਡ ਵਿੱਚ ਜਾ ਕੇ ਇਤਿਹਾਸ ਪੜ੍ਹ ਸਕਦੇ। ਇੱਕ ਪੁੱਤਰ ਵਾਸਤੇ ਦਰ ਦਰ ਤੇ ਧੱਕੇ ਖਾਂਦੀ ਫਿਰਦੀ, ਜਦੋਂ ਪੂਰਾ ਗੁਰੂ ਮਿਲਿਆ ਗੁਰਮੁਖੋ 7 ਪੁੱਤਰਾਂ ਦੀਆਂ ਦਾਤਾਂ ਮਿਲੇ। ਐਸੇ ਗੁਰੂ ਨੂੰ ਛੱਡ ਕੇ ਸਿੱਖਾ, ਜੇ ਤੂੰ ਕਿਤੇ ਜਾਣਾ ਹੈ ਨਾ, ਫਿਰ ਤੇਰੇ ਭਾਗ ਹੀ ਮੰਗਦੇ ਕਹਿ ਸਕਦੇ, ਤੇਰੇ ਭਾਗ ਹੀ ਮਾੜੇ ਕਹਿ ਸਕਦੇ। ਇੱਕ ਦਾਤ ਨਹੀਂ, ਮਹਾਰਾਜ ਜੀ ਦੀ ਬਾਣੀ ਪਤਾ ਕੀ ਕਹਿੰਦੀ, ਜਿੱਤੜੇ ਫਲ ਮਨ ਬਾਛੀ ਹੈ। ਜਿਹੜੀਆਂ ਵੀ ਫਲ ਦੀਆਂ ਤੇਰੀ ਇੱਛਾ ਪੈਦਾ ਹੁੰਦੀ ਵੀ ਆਹ ਵੀ ਫਲ ਮਿਲ ਜੇ, ਆਹ ਵੀ ਦਾਤ ਮਿਲ ਜੇ, ਆਹ ਵੀ ਦਾਤ, ਕਿਉਂਕਿ ਬੰਦਾ ਇੱਕ ਦਾਤ ਲੈ ਕੇ ਥੋੜਾ ਬਹਿ ਜਾਂਦਾ। ਪੁੱਤਰ ਮਿਲ ਗਿਆ ਤੇ ਫਿਰ ਅਗਲੀ ਦਾਤ ਹੁੰਦੀ ਵੀ ਹੁਣ ਇਹ ਪੜ੍ਹ ਲਿਖ ਵੀ ਜਾਵੇ। ਜਵਾਨ ਹੋ ਗਿਆ ਤੇ ਫਿਰ ਇਹਦੀ ਅੱਗੇ ਮੰਗ ਸ਼ੁਰੂ ਹੋ ਜਾਂਦੀ ਵੀ ਪੁੱਤਰ ਵਾਸਤੇ ਸੋਹਣੀ ਕੰਨਿਆ ਵੀ ਮਿਲ ਜਾਣ। ਫਿਰ ਇਹ ਬੰਦੇ ਦੀ ਅਰਦਾਸ ਹੁੰਦੀ ਵੀ ਸੋਹਣੀ ਜੌਬ ਵੀ ਮਿਲ ਜਾਏ, ਸੋਹਣਾ ਕਾਰੋਬਾਰ ਵੀ ਚੱਲ ਜਾਏ। ਤੇ ਫਿਰ ਇੱਥੇ ਬੰਦੇ ਦੀ ਮੰਗ ਥੋੜਾ ਖਤਮ ਹੋ ਜਾਂਦੀ, ਫਿਰ ਚੱਲ ਪੁੱਤਰ ਹੁਣ ਨੌਕਰੀ ਵੀ ਲੱਗ ਗਿਆ, ਜੌਬ ਵੀ ਮਿਲ ਗਈ, ਇਹਨੂੰ 4 ਪੈਸੇ ਵੀ ਕਮਾ ਲਏ ਨੇ, ਘਰ ਵੀ ਲੈ ਲਿਆ, ਵਿਆਹ ਵੀ ਹੋ ਗਿਆ, ਅੱਗੇ ਸਾਡੀਆਂ ਮੰਗਾਂ ਖਤਮ ਥੋੜੀਆਂ ਹੋ ਜਾਂਦੀਆਂ। ਫਿਰ ਅੱਗੇ ਮੰਗ ਇੱਕ ਹੋਰ ਸ਼ੁਰੂ ਹੋ ਜਾਂਦੀ, ਸਤਿਗੁਰੂ ਹੁਣ ਇੰਨਾ ਕੁਝ ਵਿਖਾ ਦਿੱਤਾ, ਪੋਤੇ ਦਾ ਮੂੰਹ ਵੀ ਵਿਖਾ ਦਿੱਤਾ, ਹੋਰ ਮੰਗ ਅੱਗੇ ਹੋ ਗਈ। ਮਹਾਰਾਜ ਕਹਿਣ ਲੱਗੇ ਇੱਕ ਮੰਗ ਥੋੜਾ ਹੈ ਤੇਰੀ, ਖਤਮ ਨਹੀਂ ਹੋਣੀਆਂ, ਪਰ ਗੁਰੂ ਨਾਨਕ ਦਾ ਘਰ ਐਸਾ ਹੈ। ਕਹਿਣ ਲੱਗੇ ਇੱਥੇ ਸਾਰੀ ਉਮਰ ਦਾਤਾਂ ਝੋਲੀ ਵਿੱਚ ਪੈਂਦੀਆਂ ਰਹਿੰਦੀਆਂ, ਸਾਰੀ ਉਮਰ ਜਿੱਤੜੇ ਫਲ ਮਨ ਬਾਂਛੀ ਹੈ, ਤਿੱਤੜੇ ਸਤਿਗੁਰ ਪਾਸ, ਸਾਰੇ ਸਤਿਗੁਰੂ ਦੇ ਪਾਸ, ਸਾਰੀਆਂ ਦਾਤਾਂ ਸਤਿਗੁਰੂ ਦੇ ਚਰਨਾਂ ਵਿੱਚ, ਪਰ ਮਿਲਦੀਆਂ ਕਿਹਨੂੰ ਨੇ? ਜਿਹੜੇ ਪੂਰੇ ਗੁਰੂ ਨਾਲ ਜੁੜਦੇ। ਹੁਣ ਤੁਸੀਂ ਕਹੋਗੇ ਪੂਰਾ ਗੁਰੂ ਕੌਣ? ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੂਰੇ ਗੁਰੂ ਨੇ। ਹੁਣ ਪੂਰਾ ਗੁਰੂ ਕੌਣ ਹੈ? 10 ਗੁਰੂ ਸਾਹਿਬਾਨਾਂ ਦੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਪੂਰਾ ਗੁਰੂ ਹੈ। ਬਸ ਇਸ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਨਾ ਜੀ, ਜੇ ਸਭ ਕੁਝ ਲੈਣਾ ਹੈ। ਸਤਿਗੁਰਾਂ ਨੇ ਜਿਹੜੀ ਪਹਿਲੀ ਪੰਗਤੀ ਆਰੰਭ ਕੀਤੀ ਇਹਦਾ ਮੈਂ ਧਿਆਨ ਦੇਵਾਂ। ਮਹਾਰਾਜ ਜੀ ਕਹਿੰਦੇ ਨੇ ਗੁਰ ਪੂਰੇ ਕਿਰਪਾ ਤਾਰ, ਇੱਥੇ ਪੂਰੇ ਦੀ ਗੁਰੂ ਦੀ ਗੱਲ ਕੀਤੀ, ਅਧੂਰੇ ਦੀ ਨਹੀਂ। ਅਧੂਰਿਆਂ ਕੋਲ ਕੁਝ ਨਹੀਂ ਜੇ ਮਿਲਣਾ। ਗੁਰੂ ਸਾਹਿਬਾਨਾਂ ਦੇ ਸਮੇਂ ਬੈਠੇ ਸਨ ਨਾ 22 ਗੁਰੂ, ਅਧੂਰੇ ਸਨ, 22 ਗੁਰੂ ਬੈਠੇ ਸਨ ਮੰਜੀਆਂ ਲਾ ਕੇ, ਤੇ ਸਿੱਖ ਦਾ ਸ਼ੰਕਾ ਨਿਵਰਤ ਨਹੀਂ ਸੀ ਹੈ, ਦਰ ਦਰ ਤੇ ਵਿਚਾਰ ਭੜਕਦਾ ਫਿਰਦਾ ਹੈ। ਅਧੂਰੇ ਕੋਲੋਂ ਕੁਝ ਨਹੀਂ ਜੇ ਮਿਲਣਾ, ਪੂਰੇ ਕੋਲ ਸਭ ਦਾਤਾ ਮਿਲਣਾ। ਮਸਕੀਨ ਸਾਹਿਬ ਜੀ ਤੁਸੀਂ ਬੜੇ ਪਿਆਰ ਦੇ ਨਾਲ ਗੁਰਸਿੱਖ ਕਥਾ ਸੁਣਦੇ ਨੇ, ਉਹ ਕਹਿੰਦੇ ਨੇ ਅਧੂਰੀ ਚੀਜ਼ ਕਦੀ ਵੀ ਕਿਸੇ ਬੰਦੇ ਨੂੰ ਚੰਗੀ ਨਹੀਂ ਲੱਗਦੀ। ਅਧੂਰਾ ਭੋਜਨ ਹੋਵੇ ਬੰਦਾ ਖਾਣ ਵਾਸਤੇ ਤਿਆਰ ਨਹੀਂ, ਅੱਧਾ ਪੱਕਾ ਹੋਵੇ ਅੱਧਾ ਕੱਚਾ ਹੋਵੇ, ਭੁਆ ਕੇ ਥਾਲੀ ਪਰਾ ਮਾਰਦਾ, ਕੱਚੀ ਰੋਟੀ ਮੇਰੇ ਸਾਹਮਣੇ ਰੱਖ ਦਿੱਤੀ, ਕੱਚੀ ਸਬਜ਼ੀ ਸਾਹਮਣੇ ਰੱਖ, ਅਧੂਰੀ ਹੈ ਨਾ ਚੀਜ਼, ਪੱਕੀ ਨਹੀਂ। ਅਧੂਰਾ ਖਾਣਾ ਬੰਦੇ ਨੂੰ ਚੰਗਾ ਨਹੀਂ ਲੱਗਦਾ। ਅਧੂਰਾ ਮਕਾਨ ਬਣਿਆ ਹੋਵੇ, ਅੱਧਾ ਬਣਿਆ ਹੋਵੇ, ਅੱਧਾ ਲਿਖਲਾਰਾ ਪਿਆ ਹੋਵੇ, ਬੰਦਾ ਰਹਿਣ ਵਾਸਤੇ ਤਿਆਰ ਨਹੀਂ। ਇੰਡੀਆ ਦੇ ਵਿੱਚ ਤੁਸੀਂ ਡਰਾਈਵਰ ਰੱਖਦੇ ਹੋ ਤੇ ਡਰਾਈਵਰ ਦੀ ਬੜੀ ਪੁੱਛਗਿੱਛ ਕਰਦੇ, ਪੁੱਛਦੇ ਕਿੰਨਾ ਤਜਰਬਾ ਤੇਰਾ, ਕਿੰਨੇ ਸਾਲ ਹੋ ਗਏ ਨੇ ਗੱਡੀ ਚਲਾਉਂਦੇ, ਕਿਤੇ ਅਧੂਰਾ ਤਾਂ ਨਹੀਂ ਕੱਚਾ ਤੇ ਡਰਾਈਵਰ ਨੇ। ਪੁੱਛਿਆ ਜੀ ਕਿਉਂ ਹੀ ਨਹੀਂ ਛਾਣਬੀਣ ਕਰ ਰਹੇ? ਤੇ ਮਾਲਕ ਕਹਿੰਦਾ ਵੀ ਜੇ ਮੈਂ ਇਹਦੀ ਛਾਣਬੀਣ ਨਾ ਕਰਾਂਗਾ, ਜੇ ਅਧੂਰਾ ਹੋਏਗਾ, ਇਹਨੂੰ ਪਤਾ ਹੀ ਨਾ ਹੋਵੇਗਾ, ਪੂਰਾ ਪ੍ਰੋਪਰ ਇਹਨੂੰ ਕੰਮ ਨਾ ਆਉਂਦਾ ਹੋਵੇਗਾ, ਮੇਰਾ ਵੀ ਨੱਕ ਮੂੰਹ ਭੰਨੇਗਾ, ਗੱਡੀ ਵੀ ਭੰਨੇਗਾ, ਅਧੂਰਾ ਹੈ ਨਾ ਬੰਦਾ। ਇੱਕ ਮੜਾ ਸਵਾਰੀਆਂ ਬਿਠਾ ਕੇ ਬੇੜੀਆਂ ਤੋਂ ਪਾਰ ਕਰਨ ਵਾਲਾ ਹੈ ਤੇ ਬੰਦਾ ਪੁੱਛਦਾ ਵੀ ਮੜਾ ਅਧੂਰਾ ਤਾਂ ਨਹੀਂ ਕਿਤੇ? ਪੁੱਛਿਆ ਜੀ ਕਿਉਂ ਜੇ ਅਧੂਰਾ ਹੈ? ਕਹਿਣ ਲੱਗੇ ਆਪ ਵੀ ਡੁੱਬੇਗਾ, ਸਾਨੂੰ ਵੀ ਡੁੱਬੇਗਾ। ਮਸਕੀਨ ਸਾਹਿਬ ਕਹਿੰਦੇ ਤੈਨੂੰ ਅਧੂਰਾ ਮਲਾਹ ਚੰਗਾ ਨਹੀਂ ਲੱਗਦਾ, ਅਧੂਰਾ ਡਰਾਈਵਰ ਚੰਗਾ ਨਹੀਂ ਲੱਗਦਾ, ਅਧੂਰਾ ਬਣਿਆ ਮਕਾਨ ਚੰਗਾ ਨਹੀਂ ਲੱਗਦਾ, ਅਧੂਰਾ ਬਣਿਆ ਤੈਨੂੰ ਖਾਣਾ ਚੰਗਾ ਨਹੀਂ ਲੱਗਦਾ ਬੰਦਿਆ। ਤੇ ਅਧੂਰੇ ਗੁਰੂ ਕੋਲ ਕਿਉਂ ਚਲੇ ਜਾਣ? ਜਿਹੜਾ ਗੁਰੂ ਹੀ ਪੂਰਾ ਨਹੀਂ, ਤੇ ਫਿਰ ਅਧੂਰਿਆਂ ਕੋਲ ਜੇ ਤੈਨੂੰ ਦੁਨੀਆਂ ਦੀ ਚੀਜ਼ ਅਧੂਰੀ ਚੰਗੀ ਨਹੀਂ ਲੱਗਦੀ ਤੇ ਗੁਰੂ ਵੀ ਨਾ ਪ੍ਰਵਾਨ ਨਾ ਕਰਿਆ ਕਰ। ਜਿਹੜਾ ਅਧੂਰਾ ਗੁਰੂ ਹੈ, ਜਿਹੜਾ ਆਪ ਡੁੱਬਿਆ ਤੇ ਤੈਨੂੰ ਕਿੱਥੋਂ ਉਤਾਰ ਦੇ? ਪੁੱਛੋ ਕਬੀਰ ਸਾਹਿਬ ਨੂੰ, ਉਹ ਕਹਿੰਦੇ ਨੇ ਮਾਈ ਮੁੰਡੂ ਤਿਸ ਗੁਰੂ ਦੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਆਪ ਵੀ ਡੁੱਬੇਗਾ ਅਧੂਰਾ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਲੈ ਕੇ ਡੁੱਬੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਬੰਦਿਆ ਪੂਰੇ ਗੁਰੂ ਦੀ ਕਿਰਪਾ ਲੈ। ਪੂਰਾ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਪੂਰਾ ਹੈ। ਬਸ ਇਹਦੀ ਕਿਰਪਾ, ਇਹਦੇ ਚਰਨਾਂ ਵਿੱਚ ਮੱਥਾ ਟੇਕੋ, ਇਸੇ ਗੁਰੂ ਦੇ ਲੜ ਲੱਗੋ, ਇਸੇ ਗੁਰੂ ਦਾ ਪੱਲਾ ਫੜੋ, ਇਸੇ ਗੁਰੂ ਨੇ ਸਾਡੀਆਂ ਕੁਲਾਂ ਦਾ ਪਾਰ ਉਤਾਰਾ ਕਰਨਾ। ਅੱਜ ਮਹਾਰਾਜ ਜੀ ਕਹਿੰਦੇ ਨੇ ਗੁਰਪੂਰਾ ਕਿਰਪਾ ਤਾਰੀ। ਮਹਾਰਾਜ ਕਹਿਣ ਲੱਗੇ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਕਿਹੜੀ ਬਖਸ਼ਿਸ਼ ਕੀਤੀ? ਪ੍ਰਭ ਪੂਰੇ ਲੋਚ ਹਮਾਰੀ, ਮੇਰੇ ਅੰਦਰ ਇਹ ਲੋਚਾ ਸੀ, ਇਹ ਇੱਛਾ ਸੀ ਵੀ ਮੈਨੂੰ ਪ੍ਰਭੂ ਦਾ ਨਾਮ ਮਿਲ ਜਾਏ, ਮੈਨੂੰ ਵਾਹਿਗੁਰੂ ਦੀ ਕਿਰਪਾ ਮਿਲ ਜਾਏ। ਕਹਿਣ ਲੱਗੇ ਜਦੋਂ ਪੂਰਾ ਗੁਰੂ ਮਿਲਿਆ ਨਾ, ਉਹਨੇ ਮੇਰੀ ਦੁਨੀਆਂ ਦੀਆਂ ਲੋਚਾਂ ਵੀ ਪੂਰੀਆਂ ਕਰ ਦਿੱਤੀਆਂ, ਸੋਹਣਾ ਘਰ ਵੀ ਦੇ ਦਿੱਤਾ, ਇੱਛਾ ਸੀ ਨਾ, ਸੋਹਣੇ ਪੁੱਤਰਾਂ ਦੀਆਂ ਦਾਤਾਂ ਦੇ ਦਿੱਤੀਆਂ, ਸਭ ਕੁਝ ਦੇ ਦਿੱਤਾ ਹੈ, ਕੁੱਲੀ ਗੁੱਲੀ ਜੁੱਲੀ ਸਭ ਕੁਝ ਗੁਰੂ ਦੀ ਕਿਰਪਾ ਨਾਲ ਮਿਲਿਆ, ਪਰ ਨਾਮ ਦੀ ਦਾਤ ਵੀ ਪੂਰੇ ਗੁਰੂ ਦੀ ਬਖਸ਼ਿਸ਼ ਨਾ ਮਿਲ ਗਈ। ਪ੍ਰਭ ਪੂਰੀ ਲੋਚ ਮਾਰੀ, ਪ੍ਰਭੂ ਨੂੰ ਮਿਲਣ ਦੀ ਲੋਚਾ ਸੀ, ਨਾਮ ਹਿਰਦੇ ਵਿੱਚ ਵਸ ਜਾਏ, ਇਹ ਮੰਗ ਸੀ ਮੇਰੇ ਅੰਦਰ। ਕਹਿਣ ਲੱਗੇ ਪੂਰੇ ਗੁਰੂ ਨੇ ਪੂਰੀ ਕਰ ਦੇ। ਇਹ ਨਾਮ ਜਿਹੜਾ ਹੈ ਨਾ, ਇਹ ਪੂਰੇ ਗੁਰੂ ਤੋਂ ਬਿਨਾਂ ਨਹੀਂ ਜੇ ਸਾਡੇ ਹਿਰਦੇ ਵਿੱਚ ਵਾ। ਪੁੱਛੀਏ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਮਹਾਰਾਜ ਤੁਸੀਂ ਜਿੱਥੇ ਸੇਵਾ ਕੀਤੀ ਉੱਥੇ ਸਿਮਰਨ ਵੀ ਕੀਤਾ, ਤੁਹਾਡੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਹੈ, ਕਿਵੇਂ ਵਸ ਗਿਆ? ਸਾਡੇ ਤੇ ਨਹੀਂ ਵਸਦਾ। ਤੇ ਗੁਰੂ ਰਾਮਦਾਸ ਮਹਾਰਾਜ ਨੇ ਇਹ ਨਹੀਂ ਕਿਹਾ ਸੀ ਵੀ ਮੈਂ ਆਪਣੀ ਸਿਆਣਪ ਨਾਲ ਵਿਸਾ ਲਿਆ, ਮੇਰੀ ਅਕਲ ਦੇ ਨਾਲ ਨਾ ਵਸਿਆ। ਕਹਿਣ ਲੱਗੇ ਨਹੀਂ, ਜਦੋਂ ਪੂਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਪੂਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਗੁਰੂ ਨੇ ਮੇਰ ਦੀ ਨਜ਼ਰ ਨਾਲ ਤੱਕਿਆ, ਮੇਰੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸਿਆ। ਮੇਰਾ ਕੀ ਯਾਰ ਹੈ, ਰਤਨ ਨਾਮ ਹਰ ਵਸਿਆ ਕਦੋਂ? ਗੁਰ ਹਾਥ ਧਰਿਓ ਮੇਰੇ ਮਾਥਾ। ਤੇ ਫਿਰ ਹੋਇਆ ਕਿ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰਨਾਮ ਦਿਓ ਰਿਨ ਲਾਤਾ। ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਪ੍ਰਭ ਪੂਰੀ ਲੋਚ ਹਮਾਰੀ, ਪ੍ਰਭੂ ਨੂੰ ਮਿਲਣ ਦੀ ਲੋਚਾ ਜਿਹੜੀ ਸੀ, ਨਾਮ ਜਪਣ ਦੀ ਲੋਚਾ ਜਿਹੜੀ ਸੀ, ਉਹ ਪੂਰੀ ਹੋ ਗਈ। ਕਰ ਇਸ਼ਨਾਨ ਗ੍ਰਹਿ ਆਏ, ਹੁਣ ਇਸੇ ਨਾਮ ਨੇ ਸਾਡੇ ਅੰਦਰ ਦਾ ਇਸ਼ਨਾਨ ਕਰਾ ਦਿੱਤਾ ਜੀ। ਇੱਕ ਬਾਹਰ ਦਾ ਇਸ਼ਨਾਨ ਹੈ ਜਿਹੜਾ ਅਸੀਂ ਘਰ ਕਰਕੇ ਆਉਂਦੇ, ਤਨ ਦੀ ਸੁਚਮਤਾ, ਇੱਕ ਮਨ ਦੀ ਸੁਚਮਤਾ ਹੈ, ਮਨ ਦਾ ਇਸ਼ਨਾਨ, ਉਹ ਗੁਰਦੁਆਰੇ ਆਣ ਕੇ ਆਉਣਾ ਜੀ। ਜਦੋਂ ਕੀਰਤਨ ਹੁੰਦਾ ਨਾ, ਇਹ ਕੀਰਤਨ ਦੀ ਝੜੀ ਜਦੋਂ ਲੱਗਦੀ ਹੈ, ਕਥਾ ਦੀ ਝੜੀ, ਬਾਣੀ

ਆਨੰਦ, ਆਨੰਦ ਅਰਥ ਨੇ ਆਨੰਦ। ਆਪਾਂ ਕਹਿੰਦੇ ਨਾ ਵੀ ਅੱਜ ਤੇ ਆਹ ਪ੍ਰਸ਼ਾਦਾ ਛਕਿਆ ਆਨੰਦ ਆ ਗਿਆ, ਅੱਜ ਤੇ ਸੰਸਾਰ ਦੇ ਵਿੱਚ ਮੈਂ ਆਹ ਕੰਮ ਕੀਤਾ ਆਨੰਦ ਆ ਗਿਆ। ਇੱਕ ਉਹ ਆਨੰਦ ਜੀ ਜਿਹੜਾ ਕੁਝ ਸਮੇਂ ਬਾਅਦ ਖਤਮ ਹੋ ਜਾਂਦਾ, ਪਰ ਇੱਕ ਬਾਣੀ ਵਿੱਚੋਂ ਆਨੰਦ, ਨਾਮ ਵਿੱਚੋਂ ਆਨੰਦ। ਜਦੋਂ ਨਾਮ ਵਿੱਚੋਂ ਆਨੰਦ ਆਉਂਦਾ ਨਾ ਤੇ ਫਿਰ ਸਾਰੀ ਜ਼ਿੰਦਗੀ ਬੰਦਾ ਆਨੰਦਿਤ ਰਹਿੰਦਾ, ਉਹਦੇ ਅੰਦਰ ਕਦੀ ਫਿਰ ਸੋਗ ਨਹੀਂ ਆਉਂਦਾ। ਆਨੰਦ ਮੰਗਲ ਸੁਖ ਪਾਏ, ਮੰਗਲ ਦੇ ਅਰਥ ਨੇ ਖੁਸ਼ੀਆਂ, ਮੇਰਾ ਹਿਰਦਾ ਜਿਹੜਾ ਸੀ ਖੁਸ਼ੀਆਂ ਨਾਲ ਭਰ ਗਿਆ, ਆਨੰਦ ਨਾਲ ਭਰ ਗਿਆ, ਸੁੱਖ ਨਾਲ ਭਰ ਗਿਆ। ਸੰਤੋ ਰਾਮ ਨਾਮ ਨਿਸਤਰੀਐ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਹੇ ਸੰਤ ਜਨੋ, ਹੇ ਗੁਰਮੁਖ ਪਿਆਰੇ ਗੁਰਸਿੱਖੋ, ਰਾਮ ਨਾਮ ਨਿਸਤਰੀਐ। ਰਾਮ ਦੇ ਨਾਮ ਦੇ ਨਾਲ ਹੀ ਸਾਡਾ ਪਾਰ ਉਤਾਰਾ ਆਉਣਾ। ਉਠ ਤੇ ਬੈਠ ਤਾਂ ਹਰ ਹਰ ਧਿਆਈਏ, ਅਨੰਦਨ ਸੁਕ੍ਰਿਤ ਕਰੀਏ। ਕਹਿਣ ਲੱਗੇ ਉੱਠਦਿਆਂ ਬਹਿੰਦਿਆਂ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਜਦੋਂ ਵੀ ਸਮਾਂ ਮਿਲੇ ਵਾਹਿਗੁਰੂ ਦਾ ਨਾਮ ਜਪੋ, ਇਹਨੇ ਸਾਡਾ ਪਾਰ ਉਤਾਰਾ ਕਰਨਾ। ਤੇਰਾ ਏਕ ਨਾਮ ਤਾਰੇ ਸੰਸਾਰ, ਸਾਰੇ ਸੰਸਾਰ ਨੂੰ ਤਾਰਨ ਵਾਲਾ ਪਰਮਾਤਮਾ ਦਾ ਨਾਮ ਹੈ। ਅੱਗੇ ਮਹਾਰਾਜ ਨੇ ਬਚਨ ਕਹੇ ਨੇ, ਸੰਤ ਕਾ ਮਾਰਗ, ਇੱਥੇ ਸੰਤ ਦੇ ਅਰਥ ਨੇ ਗੁਰੂ, ਗੁਰੂ ਦਾ ਦੱਸਿਆ ਹੋਇਆ ਮਾਰਗ। ਮਾਰਗ ਕਹਿੰਦੇ ਨੇ ਰਸਤੇ ਨੂੰ, ਗੁਰੂ ਦਾ ਦੱਸਿਆ ਹੋਇਆ ਮਾਰਗ ਜਿਹੜਾ ਹੈ ਨਾ ਉਹ ਅਪਣਾ। ਤੇ ਗੁਰੂ ਨੇ ਸਾਨੂੰ ਮਾਰਗ ਕਿਹੜਾ ਦੱਸਿਆ, ਕਿਹੜਾ ਰਸਤਾ ਦੱਸਿਆ, ਬੰਦੇ ਨੇ ਕੀ ਕਰਨਾ। ਮਹਾਰਾਜ ਕਹਿੰਦੇ ਨੇ, ਗੁਰ ਸਤਿਗੁਰ ਕਾਜੋ ਸਿੱਖ ਆਖਾਏ ਸੋ ਭਲਕੀ ਉਠ ਹਰ ਨਾਮ ਧਿਆਵੇ। ਨਾਮ ਧਿਆਉਣਾ ਹੀ ਗੁਰੂ ਦਾ ਦੱਸਿਆ ਹੋਇਆ ਮਾਰਗ। ਮਹਾਰਾਜ ਜੀ ਕਹਿੰਦੇ, ਬੰਦੇ ਸੰਸਾਰ ਵਿੱਚ ਆਇਆ ਭਈ ਪ੍ਰਾਪਤ ਮਨੁੱਖ ਦਿਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਿਹੜਾ ਮਾਰਗ ਦੱਸਿਆ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸੰਗਤ ਕਰਿਆ ਕਰ ਨਾਮ ਜਪਿਆ। ਇਹ ਗੁਰੂ ਦਾ ਦੱਸਿਆ ਹੋਇਆ ਮਾਰਗ ਜੀ, ਇਹਨੂੰ ਤੁਸੀਂ ਅਪਣਾਉਣਾ ਤੇ ਤੁਸੀਂ ਵੱਡਿਆਂ ਭਾਗਾਂ ਵਾਲੇ ਅਪਣਾ ਰਹੇ ਹੋ, ਰੋਜ਼ ਗੁਰੂ ਦੀ ਸੰਗਤ ਕਰ ਰਹੇ ਹੋ, ਨਾਮ ਜਪ ਰਹੇ ਹੋ, ਸੇਵਾ ਕਰ ਰਹੇ ਹੋ, ਇਹ ਗੁਰੂ ਦਾ ਦੱਸਿਆ ਹੋਇਆ ਮਾਰਗ। ਜਿੰਨੇ ਗੁਰੂ ਦਾ ਮਾਰਗ ਅਪਣਾ ਲਿਆ, ਸੰਤ ਕਾ ਮਾਰਗ, ਧਰਮ ਕੀ ਪੌੜੀ। ਆਪਾਂ ਕਹਿੰਦੇ ਨਾ ਧਰਮੀ ਬਣਨਾ ਚਾਹੀਦਾ, ਬੰਦਿਆ ਧਰਮ ਕਮਾਉਣਾ ਚਾਹੀਦਾ। ਧਰਮ ਕੀ ਹੈ, ਨਾਮ ਜਪਣਾ ਹੀ ਸਭ ਤੋਂ ਵੱਡਾ ਧਰਮ ਹੈ। ਜਿਹੜਾ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਜਪਦਾ ਨਾ, ਸਮਝ ਲੈਣਾ ਉਹ ਸਭ ਤੋਂ ਉੱਤਮ ਧਰਮੀ ਹੈ। ਕੋ ਵੱਡ ਭਾਗੀ ਪਾਏ, ਪਰ ਗੁਰੂ ਦੇ ਦੱਸੇ ਹੋਏ ਮਾਰਗ ਤੇ ਰਸਤੇ ਤੇ ਧਰਮ ਦੀ ਪੌੜੀ ਤੇ ਸਾਰੇ ਨਹੀਂ ਜੇ ਚੱਲਦੇ। ਕੋਈ ਟਾਵਾਂ ਟਾਵਾਂ ਜੀ, ਹੁਣ ਵੇਖੋ ਏਡੀ ਵੱਡੀ ਬਿਲਡਿੰਗ ਬਣੀ, 2800 ਬੰਦਾ ਬਹਿ ਸਕਦਾ ਇਸ ਬਿਲਡਿੰਗ ਇਕੱਠਾ, ਪਰ ਬੈਠੇ ਆਪਾਂ 8 ਕੁ ਬੰਦੇ, ਕਿਉਂਕਿ ਸਾਰਿਆਂ ਦੇ ਭਾਗਾਂ ਵਿੱਚ ਦਾਤ ਨਹੀਂ ਨਾ, ਗੁਰੂ ਦੀ ਸੰਗਤ ਦੀ ਦਾਤ, ਨਾਮ ਦੀ ਦਾਤ। ਇਹ ਤੇ ਜਿਨ੍ਹਾਂ ਦੇ ਭਾਗਾਂ ਵਿੱਚ ਦਾਤ ਲਿਖੀ ਹੈ ਨਾ, ਉਹੀ ਆਣ ਕੇ ਗੁਰੂ ਦੀ ਗੋਦ ਵਿੱਚ ਬੈਠਦੇ ਨੇ। ਸਾਡੇ ਵਰਗੇ ਮਾੜੇ ਕਰਮਾਂ ਵਾਲੇ ਨਹੀਂ ਜੇ ਬੈਠ ਸਕਦੇ। ਉਹ ਮਹਾਰਾਜ ਜੀ ਨੇ ਬਚਨ ਕਹੇ ਨੇ, ਕੋਵਿਡ ਭਾਗੀ ਪਾਏ, ਪਰ ਜਿਹੜੇ ਭਾਗਾਂ ਵਾਲੇ ਇਸ ਪਾਸੇ ਤੁਰ ਪੈਂਦੇ ਨੇ, ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ। ਨਾਮ ਵਿੱਚ ਜੁੜਨ ਵਾਲਿਆਂ ਦੇ ਕਰੋੜਾਂ ਪਾਪ ਜਿਹੜੇ ਨੇ ਉਹ ਸੜ ਕੇ ਸਦਾ ਆ ਜਾਂਦੇ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕੱਲ ਰਾਖੀ। ਮਹਾਰਾਜ ਜੀ ਕਹਿੰਦੇ, ਬੰਦੇ ਉਸਤਤ ਕਰਿਆ ਕਰ, ਪਰ ਬੰਦਾ ਕਿਹਦੀ ਉਸਤਤ ਕਰਦਾ, ਬੰਦਿਆਂ ਦੀ ਉਸਤਤ ਕਰੀ ਜਾਂਦਾ। ਦੁਨੀਆਂ ਦੇ ਵਿੱਚ ਬੰਦਿਆਂ ਦੀ ਵਡਿਆਈਆਂ ਕਰੀ ਨਾ, ਕਹਿੰਦੇ ਨਹੀਂ ਜੇ ਉਸਤਤ ਕਰਨੀ ਹੈ ਨਾ ਨਿਰੰਕਾਰ ਦੀ ਕਰਿਆ ਕਰ, ਗੁਰੂ ਦੀ ਕਰਿਆ ਕਰ। ਉਸਤਤ ਮਨ ਮੈਂ ਕਰ ਨਿਰੰਕਾਰ, ਨਿਰੰਕਾਰ ਦੀ ਗੁਰੂ ਦੀ ਵਡਿਆਈ ਕਰਿਆ ਕਰ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਰ ਰਾਖੀ, ਜਿਸ ਪਰਮਾਤਮਾ ਨੇ ਆਪਣੀ ਸੱਤਿਆ ਦੇ ਨਾਲ ਆਪਣੀ ਤਾਕਤ ਦੇ ਨਾਲ ਪੂਰੀ ਧਰਤੀ ਟਿਕਾ ਛੱਡੀ। ਕਿਉਂਕਿ ਅਸੀਂ ਤਾਂ ਆਪਾਂ ਤਾਂ ਪਹਿਲਾਂ ਇਹ ਪੜ੍ਹਦੇ ਸਨ ਵੀ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ, ਤੇ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ ਵੀ ਜੀ ਇੱਕ ਧਰਤੀ ਨੂੰ ਬਲਦ ਨੇ ਚੁੱਕਿਆ ਤੇ ਬਲਦ ਨੂੰ ਖਲੋਣ ਵਾਸਤੇ ਵੀ ਜਗ੍ਹਾ ਚਾਹੀਦੀ ਨਾ, ਉਹ ਕਿੱਥੇ ਖਲੋਤਾ ਹੈ। ਕਹਿਣ ਲੱਗੇ ਉਹਦੇ ਥੱਲੇ ਹੋਰ ਧਰਤੀ, ਤੇ ਪੁੱਛਿਆ ਜੀ ਉਹਨੂੰ ਕਿੰਨੇ ਚੁੱਕਿਆ, ਕਹਿਣ ਲੱਗੇ ਉਹਦੇ ਥੱਲੇ। ਮਹਾਰਾਜ ਕਹਿਣ ਲੱਗੇ ਕਿੰਨੇ ਕੁ ਬਲਦ ਲੈ ਕੇ ਆਉਂਗੇ, ਕਿਉਂਕਿ ਧਰਤੀਆਂ ਤੇ ਅਣਗਿਣਤ ਨੇ, ਭਲਿਓ ਇਸ ਬਲਦ ਪਹਿਲੀ ਗੱਲ ਏਡਾ ਵੱਡਾ ਭਾਰ ਚੁੱਕ ਸਕਦਾ, ਏਡੀ ਵੱਡੀ ਧਰਤੀ ਕਿਵੇਂ ਚੁੱਕ ਸਕਦਾ। ਪੁੱਛਿਆ ਜੀ ਕਿੰਨੇ ਚੁੱਕਿਆ, ਮਹਾਰਾਜ ਜੀ ਕਿੰਨੇ, ਪਰਮਾਤਮਾ ਨੇ। ਇਹਨੂੰ ਟਿਕਾ ਕੇ ਰੱਖਣ ਵਾਲਾ ਮੇਰਾ ਵਾਹਿਗੁਰੂ ਵੇ, ਤੇ ਜਿਸ ਪਰਮਾਤਮਾ ਨੇ ਇਸ ਧਰਤੀ ਨੂੰ ਟਿਕਾ ਛੱਡਿਆ ਨਾ, ਅੱਜ ਤੁਸੀਂ ਨੈੱਟ ਵਿੱਚ ਵੇਖ ਸਕਦੇ ਹੋ, ਨਾ ਕੋਈ ਥੱਲੇ ਬਲਦ ਨਜ਼ਰ ਆਉਂਦਾ, ਨਾ ਇੱਥੇ ਇੱਕ ਗੇਂਦ ਦੀ ਤਰ੍ਹਾਂ ਘੁੰਮਦੀ ਫਿਰਦੀ। ਇਹਨੂੰ ਟਿਕਾ ਕੇ ਰੱਖਣ ਵਾਲਾ ਮੇਰਾ ਵਾਹਿਗੁਰੂ ਵੇ, ਤੇ ਮਹਾਰਾਜ ਜੀ ਕਹਿੰਦੇ ਜਿਸ ਵਾਹਿਗੁਰੂ ਨੇ ਟਿਕਾਇਆ ਹੈ ਨਾ ਬੰਦੇ, ਤੂੰ ਉਹਦੇ ਚਰਨਾਂ ਵਿੱਚ ਟਿਕ ਜਾ।
तू दे नाम विच जुड़दा उस्तत करो सदा प्रभु अपने जिन पूरी कर राखी जी जंत सब भय पवित्रा सतगुर की सच साखी गुरु की सिक्ख्या सुन वाले जीव जंत पवित्र हो जाते हैं विघन बनासन सब दुख नासन उन्होंने सारे विघन कलेष दुख खत्म हो जाते हैं सतगुर नाम दरड़ाया जिन्हें

ਹਿਰਦੇ ਵਿੱਚ ਗੁਰੂ ਨਾਂ ਪੱਕਾ ਕਰ ਦਿੰਦਾ। ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ, ਘਰ ਆਇਆ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ, ਉਹ ਆਪਣੇ ਅੰਦਰ ਆਤਮੇ ਟਿਕ ਜਾਂਦੇ ਨੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਨੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਜਿਸ ਗੁਰੂ ਦੀ ਵਡਿਆਈ ਅੱਜ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਨਾ, ਉਸੇ ਗੁਰੂ ਦੀ ਕਿਰਪਾ ਲੈਣ ਵਾਲੇ ਵਾਸਤੇ ਤੁਸੀਂ ਰੋਜ਼ ਗੁਰੂ ਘਰ ਵਿੱਚ ਆਉਂਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡੇ ਤੇ ਵੀ ਬਖਸ਼ਿਸ਼ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਰ ਪਰਿਆ, ਸ਼ਬਦ ਗਾਵਣ ਆਇਆ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਿ ਸਭ ਸਵਾਰਣਾ, ਸਭਨਾ ਗਲਾ ਸਭ ਰਾਤ ਸੁਆਮੀ, ਸੁਖ ਮਨ ਵਿਸਾਰ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸੁਭ ਸਲਾਹਾ ਤੇਰੀ, ਨਾਮ ਮਨ ਵਸਾਵੈ, ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟ ਹੋ, ਜਿਸ ਦੀਆਂ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸਪਾਗੈ ਸਬਦ ਵਾਜੇ ਕੌਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰੇ ਅਨਹਦ ਵਾਜੇ, ਅਨ ਦਿਸਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਪਰੰਪਰ ਪਾਇਆ, ਉਤਰੇ ਸਗਲ ਬਸੂਰੇ, ਦੁਖ ਰੋਗ ਸੰਧਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲਾ ਸਗਲ ਜਗਤ, ਚੰਗੀ ਆਈਆ ਬੁਰੇ ਆਈਆ, ਬਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤਿਹਾਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਪਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਾ ਚੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਗਲ ਸਤ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਈ ਚਲਾਈ ਤੇ ਵਾਹੀ ਦੇ ਕੇ ਡਿੱਟ ਕੀਤਾ ਤੇਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚੜਕੜੀਆਂ ਤੇ ਚੜੇ ਆਰ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਗੁਰਬਾਣੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਿੰਘ ਨਿਭਾਏ ਤੇ ਨਾਲ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਚਿਤ ਆਵਣ ਕਾਸਰ ਕਾ ਸਰਬ ਸਿੱਖ ਹੋ ਗਿਆ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਰਸਿਆ ਰਿਹਾ ਹੈ ਦੇਵ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾ ਕਿਉਂਕਿ ਆ ਚੰਡੇ ਪੁੰਗੇ ਜੁਗ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਤ ਉੱਚੀ ਮਤ ਪਦ ਕੇ ਰੱਖੇ ਆਪ ਵਾਹਿਗੁਰੂ ਧੰਨ ਧੰਨ ਗ੍ਰੰਥ ਪ੍ਰਕਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮਨਾ ਦੇ ਅਰਦਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣ ਹੋਏ ਸੰਗਤਾਂ ਨੂੰ ਦਰਸ਼ਨ ਕਰਦੇ ਕਿੰਨੇ ਹੱਕ ਦਿੱਤਾ ਆ ਜੀਓ ਬੇਅੰਤ ਬਾਣੀਆਂ ਦੇ ਪਾਸ ਐਸ ਵੇਲੇ ਰਾਗੀ ਸਿੰਘਾਂ ਨੇ ਆਪ ਦੇ ਚੰਨਾ ਯਾਤਰਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਪੂਰਨਾ ਮੇਰੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨਾ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਦੇ ਵਿਸਾਣੀ ਕਿ ਪਾਤਾ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪਿੱਤਰ ਬਾਣੀ ਤੇ ਆਉਣੀ ਵਾਲ ਬੁੱਧੀ ਬਖਸ਼ਿਆ ਕਰੋ ਵੀਰ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬੱਚੀਆਂ ਦਾ ਹੱਥਾਂ ਵੀ ਸਨ ਪਿਤਰੀ ਕੜਾਬ ਸ਼ਾਹੀ ਦੇਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਦੀ ਭੋਗ ਲਾਓ ਸੀਤ ਪ੍ਰਸਾਦ ਸਾਧ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕੀ ਮਹਾਰਾਜ ਆਪ ਦੀਆਂ ਬੱਚੀਆਂ ਦਾਤਾਂ ਜੋ ਨਗਰਾਂ ਚੁੱਟ ਸੇਵਾ ਜਾਂ ਪ੍ਰਵਾਨ ਕਰਨੀ ਅੱਧ ਜਾਨਾ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਟਗਰਾਂ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਗਰੀਬ ਨਿਵਾਰੀ ਗੁਰੂ ਤੇ ਸੱਚੇ ਪਾਤਸ਼ਾਹ ਜੀ ਹੋ ਅੰਮ੍ਰਿਤ ਵੇਦ ਲੈ ਕੇ ਦਾਤੀ ਆਈਆਂ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰਦੇ ਤੇ ਫੁੱਲ ਪੇਟਿਆ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਸੱਚੇ ਪਾਤਸ਼ਾਹ ਬਖਸ਼ਿਓ ਆਪ ਦਰ ਕਰ ਸੇਵਾ ਦਾ ਭਾਈ ਬਰਬਨ ਜੀ ਸੇ ਬਿੱਲੀ ਵਾਲੇ ਦੇਰ ਵਿਕਾਸ ਬੇਨਤ ਕਰਦੇ ਅਰਦਾਸ ਬੇਨਤੀ ਕਰਦੇ ਕਿਰਪਾ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਮਿਹਰ ਪਿਆਰ ਪਰਮਜੀਤ ਸਿੰਘ ਦੇ ਸਿਰ ਤੇ ਰੱਖੋ ਆਪਣੇ ਸੇਵਕ ਨੂੰ ਦੇਹ ਰੋਗ ਤੇ ਦਾਜ ਕਰਨਾ ਚੁਣੌਤੀ ਬਣਾਓ ਤੰਦਰੁਸਤੀ ਬਖਸ਼ਿਓ ਲੰਬੀ ਆਯੂ ਬਖਸ਼ਣ ਦੀ ਪਾਤਾ ਕਰੋ ਜੀ ਜਿਨ੍ਹਾਂ ਦਰਤਿਆਂ ਦੀ ਆਪ ਰੱਖ ਕਰਤਾਰ ਕਿਰਪਾ ਕਰੋ ਖਾਲਸਾ ਪੰਥ ਨੂੰ ਸੇਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ੇ ਕਰਕੇ ਸੱਤ ਦੋਏ ਦਾਜ ਬਖਸ਼ੋ ਚਾਨਾ ਨਾ ਜੋੜੋ ਤੇ ਬਾਣੀ ਦਾ ਪਿਆਰ ਬਖਸ਼ੇ ਦਾ ਹਾਣ ਮੈਦਾਨ ਦੁਆਨ ਫਤਿਹ ਬਖਸ਼ਰ ਪਿਆਰਤਾ ਕਰੋ ਜੀ ਗੁਰਦੀਪ ਰਾਏ ਕਿਰਪਾ ਕਰੋ ਦੂਰ ਦੁਰਾਜ ਕਾਲਜ ਬੈਠੀਆਂ ਲਾਈਵ ਕਰਦਾ ਕੀਤਾ ਸ਼ਰਮ ਕਰੀਆਂ ਸਾਜ ਤੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਤਾਰਾ ਆਪਣੇ ਬਖਸ਼ੇ ਕੀ ਸਕਦੇ ਉਹ ਬਖਸ਼ੇ ਸੰਗਤਾਂ ਦੇ ਚਾਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਾਰੀ ਚਾਨਾ ਪ੍ਰਵਾਨ ਕਰੋ ਬਖਸ਼ਰ ਸਾਹਿਬ ਦੀਆਂ ਕਮਾਈਆਂ ਸਭਨ ਕਰੋ ਕਾਰਜ ਵੱਧ ਵਧਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ ਮੇਰਾ ਨਾ ਕਰਿਆ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਵਿੱਤਰ ਗੁਮਨਾਮੀ ਬਖਸ਼ੀ ਕਰਿਓ ਉਪਰੰਤ ਲੜੀ ਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਸ਼ਵਾਰ ਕੇ ਚੰਨਾ ਗੁਰਾਦੀ ਬਣਾਓ ਸ਼ੁੱਧ ਦੇ ਪੁੱਤਰ ਸੇਵਾ ਲੈਣ ਦੀ ਕਿਬਾਦਤ ਦਾਰ ਸਹੀ ਪਿਆਰੇ ਮੇਰੇ ਦਿਲ ਮੇਰਾ ਆਪਣਾ ਨਾਮ ਚੇਤਾ ਆਵੇ ਨਾਨਕ ਨਾਮ ਜਪਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਾ ਸਿੱਖਣ ਗੁ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਗੋ ਮਿਲ ਬੋਚ ਹੈ ਕੋਜ ਸ਼ਬਦ ਮਹਿਲੇ
राज करेगा खालसा आकी रहे न कोए ख्वार हुए था मिलेंगे बजे शरण जो वाहिगुरु नाम जहाज है चढ़े सो उतरे पा जो शरदा कर सेवंदे गुरु पारे उतारना खंडा

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦ੍ਰਿਸ਼ਟ ਸ਼ੁਭ ਕਰ ਹਰ ਅਭ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਆਣੀ ਖੰਡ ਦੀਪ ਸਭ ਲੁਆ ਏਕ ਕਵਾਵੈ ਤੇ ਸਭ ਹੁਆ ਕਰਨੈ ਹਾਰਾ ਬੂਝੋ ਰੇ ਸਤਿਗੁਰ ਮਿਲੈ ਤਾਂ ਸੂਝੈ ਰੇ ਰਹਾਉ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ ਹਉਮੈ ਆਵੈ ਜਾਈ ਮਨ ਟਿਕਨਾ ਪਾਵੈ ਰਾਈ ਵਾਜਗੁਰੂ ਗੁਬਾਰਾ ਮਿਲ ਸਤਿਗੁਰ ਨਿਸਤਾਰਾ।

ਪੈਰ ਲੋਹਾਰੀ ਸੋ ਗੁਰਮਿਲੇਖ ਪਛਾਣੈ ਜਿਸ ਹੋਵੈ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਭਾਇਆ ਸੋ ਭੁੱਲਾ ਜੇ ਪ੍ਰਭੂ ਭੁਲਾਇਆ ਨਹਿ ਆਪੋ ਮੂਰਖ ਗਿਆਨੀ ਜੇ ਕਰਾਵੈ ਸੋ ਨਾਮ ਵਖਾਨੀ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਦ ਬਲਿਹਾਰਾ ਮਾਰੂ

ਕੈ ਸਾਧ ਸੰਗ ਭਈ ਜਨ ਮੁਕਤੀ ਗਤ ਪਾਈ ਨਾਨਕ ਨਦਰ ਨਿਹਲੀਆ ਮਾਰੂ ਮਹੱਲਾ ਪੰਜਵਾਂ ਸਿਮਰਹੁ ਏਕ ਨਿਰੰਜਨ ਸੋ ਜਾਤੇ ਬਿਰਥਾ ਜਾਤ ਨ ਕੋ ਮਾਤ ਗਰਭ ਮੈਂ ਜਿਨ ਪ੍ਰਤ ਪਾਰਿਆ ਜੀਉ ਪਿੰਡ ਦੇ ਸਾਜ ਸੁਵਾਰਿਆ ਸੋਈ ਵਿਧਾਤਾ ਖਿਨ ਖਿਨ ਜਪੀ ਹੈ ਜਿਸ ਸਿਮਰਤ ਅਵਗੁਣ ਸਭ ਢਕੀ ਹੈ ਚਰਨ ਕਮਲ ਉਰ ਅੰਤਰ ਧਾਰਹੋ ਵਿਖਿਆ ਬਨਤੇ ਜੀਉ ਉਧਾਰੋ ਕਰਨ ਪਲਾਹ ਮਿਟੈ ਬਿਲ ਲਾਟਾ ਜਪ ਗੋਵਿੰਦ ਭਰਮ ਭਾਉ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਕੈ ਬਲ ਬਲ ਜਾਏ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹੋ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੈ ਜਨਮ ਗਵਾਤਾ ਆਪਣਾ ਛੋੜ ਪਰਾਇ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨ ਨ ਬੂਜੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਇਠ ਗੌਰੀ ਆਪ ਭੁਲਾਇਓ ਨਾਨਕ ਕਿਰਤ ਨ ਜਾਏ ਮਿਟਾਇਓ ਪਸ ਪੰਖੀ ਭੂਤ ਅਰ ਪ੍ਰੇਤਾ ਬਹੁ ਬਿਧ ਜੋਨੀ ਫਿਰਤ ਅਨੀਤਾ ਜਹ ਜਾਨੂ ਤਹ ਰਹਿਣ ਨ ਪਾਵੈ ਤਾਨ ਬਿਹੂਨ ਉਠ ਉਠ ਫਿਰ ਧਾਵੈ ਮਨ ਤਨ ਬਾਸੁਨਾ ਬਹੁਤ ਵਿਸਥਾਰਾ ਅਹੰਗ ਮੇਵ ਮੂਠੋ ਬੇਚਾਰਾ ਅਨਿਕ ਦੁਖ ਅਰ ਬਹੁਤ ਸੁਜਾਈ ਤਾਂ ਕੀ ਕੀਮਤ ਕਹਿਣ ਨ ਜਾਈ

ਮਾਨੋ ਅਵਰ ਸਭ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਣ ਮੇਰੇ ਮਨ ਕਰਨ ਸੁਣ ਹਰ ਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਵਨ ਬਪਰੋ ਜਾਮ ਰਹਾਓ ਦੁਖ ਦੀਨ ਨਾ ਭਉ ਵਿਆਪੈ ਮਿਲੈ ਸੁਖ ਬਿਸਰਾਮ ਗੁਰਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾਂ ਜਿਨੇ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹੇ ਪੁੱਤਰ

ਇਤ ਮਨ ਮੈਂ ਹਰ ਹਰ ਨਿਧਾਨਾ ਇਹ ਨਿਰਮਲ ਰੀਤ ਰਹਾਉ। ਕਿਰਪਾਲ ਦਿਆਲ ਗੋਪਾਲ ਗੋਬਿੰਦ ਜੋ ਜਪੈ ਤਿਸ ਸੀਧ। ਨਵਲ ਨਵਤਨ ਚਤੁਰ ਸੁੰਦਰ ਮਨ ਨਾਨਕ ਤਿਸ ਸੰਗ ਬੀਧ। ਮਾਰੂ ਮਹੱਲਾ ਪੰਜਵਾਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ। ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮਨ ਤਨ ਲਾਏ ਹਰ ਸਿਉ ਅਵਰ ਸਗਲ ਵਿਸਾਰ ਰਹਾਉ। ਜੀਉ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਣ ਆਪ ਨਿਵਾਰ। ਗੋਬਿੰਦ ਭਜ ਸਭ ਸੁਆਰਥ ਪੂਰੇ ਨਾਨਕ ਕਬਹੂ ਨ ਹਾਰ। ਮਾਰੂ ਮਹੱਲਾ ਪੰਜਵਾਂ ਤਜ ਆਪ ਬਿਨ ਸੀਤਾਪ ਰੇਨ ਸਾਧੂ ਥੀਓ ਕਿਸੈ

ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਯੋਗ ਵਿਯੋਗ ਤੁਰਹੁ ਹੀ ਹੁਆ ਪੰਚ ਧਾਤ ਕਰ ਪੁਤਲਾ ਕੀਆ ਸਾਹਿ ਕੈ ਫੁਰਮਾਇੜੈ ਜੀ ਦੇਹੀ ਵਿੱਚ ਜੀਉ ਆਏ ਪਿਆ ਜਿੱਥੇ ਅਗਨ ਭਖ

ਉਥੇ ਖਸਮ ਛਡਾਏ ਲਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਆਵੈ ਜਾਏ ਭੁਆਈਐ ਜੋਨੀ, ਰਹਿਣ ਨਾ ਕਿਤ ਹੀ ਥਾਏ ਭਇਆ, ਮਿਹਰਬਾਨ ਰ

ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ ਰਹਾਉ। ਹਰ ਪੜ੍ਹੀਐ ਹਰ ਬੁੱਝੀਐ ਗੁਰਮਤੀ ਨਾਮ ਉਧਾਰਾ। ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ। ਅੜਸਠ ਤੀਰਥ ਹਰ ਨਾਮ ਹੈ ਕਿਲਵਿਖ ਕਾਟਣ ਹਾਰਾ। ਜਲ ਬਿਲੋਵੈ ਜਲ ਮਥੈ ਤਤ ਲੋੜੈ ਅੰਧ ਅਗਿਆਨਾ। ਗੁਰਮਤੀ ਦਦ ਮਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ। ਮਨਮੁਖ ਤਤ ਨ ਜਾਣਨੀ ਪਸੂ ਮਾਹੀ ਸਮਾਨਾ। ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੂ ਵਾਰ। ਗੁਰ ਕੈ ਸਬਦੇ ਜੇ ਮਰੈ ਫਿਰ ਮਰੈ ਨ ਦੂਜੀ ਵਾਰ। ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਧਾਰਨ ਹਾਰ। ਸੱਚਾ ਵੱਖਰ ਨਾਮ ਹੈ ਸੱਚਾ ਵਾਪਾਰਾ। ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ। ਦੂਜੈ ਭਾਈ ਕਾਰ ਕਮਾਵਣੀ ਨਿਤ ਟੋਟਾ ਸਹਿ ਸਾਰਾ। ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਾ। ਸੱਚਾ ਭੋਜਨ ਭਾਉ ਸੱਚ ਸੱਚ ਨਾਮ ਅਧਾਰਾ। ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ। ਰਸ ਭੋਗਣ ਪਾਤ ਸਾਹੀਆਂ ਦੁੱਖ ਸੁਖ ਸੰਘਾਰਾ। ਮੋਟਾ ਨਾਉ ਧਰਾਈਐ ਗਲ ਔਗਣ ਭਾਰਾ। ਮਾਨਸ ਦਾਤ ਨ ਹੋਵਈ ਤੂੰ ਦਾਤਾ ਸਾਰਾ। ਅਗਮ ਗੋਚਰ ਤੂੰ ਧਨੀ ਅਵਿਗਤ ਅਪਾਰਾ। ਗੁਰਸ਼ਬਦੀ ਦਰ ਜੋਈਐ ਮੁਕਤੇ ਭੰਡਾਰਾ। ਨਾਨਕ ਮੇਲ ਨ ਚੁੱਕਈ ਸਾਚੇ ਵਾਪਾਰਾ। ਮਾਰੂ ਮਹੱਲਾ ਪਹਿਲਾ ਬਿਖ ਬੋਹੇ ਥਾਲਾ।

ਆਰੁ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਸਰਾਲ ਬਾਬਾ ਜਗ ਪਾਥਾ ਮਹਾਂ ਜਾਲ ਗੁਰ ਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ ਰਹਾਉ।

ਸੱਚਾ ਸਚ ਨਾਇ ਭਵ ਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ ਸੱਪ ਪਿੜਾਈ ਪਾਈਐ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸ ਨੌ ਦੀ ਜੈ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮੱਛ ਫਹਾਈਐ ਕੁੰਡੀ ਜਾਲ ਵਤਾਏ ਦੁਰਮਤ ਫਾਥਾ ਫਾਹੀਐ ਫਿਰ ਫਿਰ ਪਛੋਤਾਏ ਜੰਮਣ ਮਰਨਾ ਸੁਜਈ ਕਿਰਤ ਨਾ ਮਿਟਿਆ ਜਾਏ ਹਉ ਮੈਂ ਬਿਖ ਪਾਏ ਜਗਤ ਉਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋਹ ਨਾ ਸਕਈ ਸੱਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉ ਮੈਂ ਜਾਏ ਧੰਦੈ ਧਾਵਤ ਜਗ ਵਾਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ

ਹੈ ਰਜਾਈ ਆਪੇ ਮੀਰਾ ਬਖਸ਼ ਲੇ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸ ਨੂੰ ਲਹਿ ਤੂੰ ਲਾਈ ਬਿਨ ਸੇਵਾ ਕਿਨੈ ਨ ਪਾਇਆ ਦੂਜੈ ਭਰਮ ਖੁਆਈ ਸੋ ਕਿਉਂ ਮਨੋ ਵਿਸਾਰੀਐ ਨਿਤ ਦੇਵੈ ਚੜੈ ਸੁਆਇਆ ਜੀਉ ਪਿੰਡ ਸਭ ਤਿਸਦਾ ਸਾਹੂ ਤਿਨੈ ਵਿਚ ਪਾਇਆ ਜਾ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿੱਚ ਹੂੰ ਆਪ ਗਵਾਏ ਬੰਧਨ ਟੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗੁਣ ਯਾਰ ਤੁਧ ਜੇਵੜ ਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸਨੂੰ ਹੁਕਮ ਮਨਾਏ ਸੋ ਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੈ ਨਾਲ ਨਾ ਚੱਲਈ ਸਤਿਗੁਰ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਭਇਆ ਰਹਿਣਾ ਨਹੀਂ ਧੁਰ ਫਾਟੇ ਚੀਰੈ ਇਹ ਮਨ ਅਵਗਣ ਵਾਧਿਆ ਸਹੋ ਦੇਹ ਸਰੀਰੈ ਪੂਰੈ ਗੁਰਬਖਸਾਈ ਹੈ ਸਭ ਗੁਨਾ ਫਕੀਰੈ ਕਿਉਂ ਰਹੀਐ ਉੱਠ ਚੱਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਧੁਰ ਹੁਕਮ ਅਪਾਰਾ ਰਾਓ ਜਿਉ ਤਿਉ ਰਾਖੈ ਤਿਉ ਰਹਾ ਜੋ ਦੇਹ ਸੁਖਾਓ ਜਿਉ ਤੂੰ ਚਲਾਵੈ ਤਿਉ ਚਲਾ ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ ਹੱਥ ਵਡਿਆਈਆ ਮਿਲੈ ਮਨ ਚਾਉ ਕੀਤਾ ਕਿਆ ਸਾ ਲਾਹੀਐ ਕਰ ਦੇਖੈ ਸੋਈ ਜਿਨ ਕੀਆ ਸੋ ਮਨ ਵਸੈ ਮੈਂ ਅਵਰ ਨ ਕੋਈ ਸੋ ਸਾਚਾ ਸਾ ਲਾਹੀਐ ਸਾਚੀ ਪਤ ਹੋਈ ਪੰਡਿਤ ਪੜਨਾ ਪਹੁੰਚਈ ਬਹਵਾਲ ਜੰਜਾਲਾ ਪਾਪ ਪੁੰਨ ਦੁਇ ਸੰਗ ਮੇ ਖੁਦਿਆ ਜਮਖਾਲਾ ਵੇ ਛੋੜਾ ਭਉ ਵਿਸਰੈ ਪੂਰਾ ਰਖਵਾਲਾ ਜਿਨ ਕੀ ਲਿਖੈ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇ ਤੇ ਤੋਟ ਨਾ ਆਵਈ ਲੈ ਲੈ ਥੱਕ ਪਾਈ ਖਾਰ ਸਮੁੰਦਰ ਟੰਡੋਲੀ ਐ ਇੱਕ ਮਣੀਆਂ ਪਾਵੈ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸਖਾਵੈ ਗੁਰਸਾਗਰ ਸਤ ਸੇਵੀ ਐ ਦੇ ਤੋਟ ਨਾ ਆਵੈ ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮੈਲ ਭਰੀਜੈ ਮੈਲਾ ਉਜਲ ਤਾਥੀਐ ਪਾਰਸ ਸੰਗ ਭੀਜੈ ਬੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਭੇਖੀ ਹਾਥ ਨਾ ਲੱਭਈ ਤੀਰਥ ਨਹੀਂ ਦਾਨੇ ਉੱਚੋ ਬੇਦ ਪੜੰਤੇ ਆ ਮੂਠੀ ਬਿਨ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਿਰ ਘਰ ਤਜ ਵਿਗੁਚੈ ਅਵਰਾ ਕੇ ਘਰ ਹੀ ਰਹਿ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ ਦੁਰਮਤ ਘੁੰਮਣ ਘੇਰੈ ਦਿਸੰਤਰ

ਹੈ ਕਿਉਂ ਸੋ ਹੈ, ਮੂੰਡ ਮਡਾਏ ਜਟਾ ਸਿੱਖ ਬਾਧੀ, ਮੋਨ ਰਹੇ ਅਭਿਮਾਨਾ, ਮਨੁਆ ਡੋਲੈ ਤਹਿ ਦਿਸ ਧਾਵੈ, ਬਿਨ ਰਤ ਆਤਮ ਗਿਆਨਾ, ਅੰਮ੍ਰਿਤ ਛੋੜ ਮਹਾ ਬਿਖ ਪੀਵੈ, ਮਾਇਆ ਕਾ ਦੀਵਾਨਾ, ਕਿਰਤ ਨ ਮਿਟੇ ਹੁਕਮ ਨ ਬੂਝੈ, ਪਸੁਆ ਮਾਹੇ ਸਮਾਨਾ, ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨ ਚੀਨੈ, ਲੰਪਟ ਹੈ ਬਾਜ਼ਾਰੀ, ਅੰਤਰ ਬਿਖ ਬਾਹਰ ਨਿਭਰਾਤੀ, ਤਾਜਮ ਕਰੇ ਖੁਆਰੀ, ਸੋ ਸੰਨਿਆਸੀ ਜੋ ਸਤਿਗੁਰ ਸੇਵੈ, ਵਿੱਚ ਹੋ ਆਪ ਗਵਾਏ, ਛਾਦਨ ਭੋਜਨ ਕੀ ਆਸ ਨ ਕਰੀ, ਅਚਿੰਤ ਮਿਲੈ ਸੋ ਪਾਏ, ਬਕੈ ਨ ਬੋਲੈ ਖਿਮਾ ਧਨ ਸੰਗ੍ਰਹਿ, ਤਾਮਸ ਨਾਮ ਜਲਾਏ, ਧਨ ਗ੍ਰਹੀ ਸੰਨਿਆਸੀ ਜੋਗੀ, ਜੇ ਹਰ ਚਰਨੀ ਚਿਤ ਲਾਏ, ਆਸ ਨਿਰਾਸੀ ਰਹਿ ਸੰਨਿਆਸੀ, ਆਸ ਨਿਰਾਸ ਰਹਿ ਸੰਨਿਆਸੀ, ਏਕ ਸਿਉ ਲਿਵਲਾਏ, ਹਰ ਰਸ ਪੀਵੈ ਤਾਂ ਸਾਥ ਆਵੈ, ਨਿਜ ਘਰ ਤਾੜੀ ਲਾਏ, ਮਨੁਆ ਨਾ ਡੋਲੈ ਗੁਰਮੁਖ ਬੁਝੈ, ਧਾਵਤ ਵਰਜ ਰਹਾਏ, ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ, ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ, ਨਾਮ ਰਤੇ ਵਿਚਾਰੀ, ਖਾਣੀ ਬਾਣੀ ਗਗਨ ਪਾਤਾਲੀ, ਜਨਤਾ ਜੋਤ ਤੁਮਾਰੀ, ਸਭ ਸੁਖ ਮੁਕਤ ਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤਿ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਅੱਜ ਵੀ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਕੀਤੇ ਹਨ, ਸਰਵਨ ਕੀਤੇ ਹਨ। ਗੁਰੂ ਕਿਰਪਾ ਕਰੇ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਹਨ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਘਰਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਸੁੱਖ ਬਣਾਈ ਰੱਖਣ, ਅੰਮ੍ਰਿਤ ਬਾਣੀ ਦਾ ਭਾਵ ਸਾਰਿਆਂ ਦੇ ਹਿਰਦਿਆਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਤਰ੍ਹਾਂ ਦੀਆਂ

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰ ਲੁਕਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਣ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਹਜ਼ੂਰੀ ਅੰਦਰ ਸਭਾ ਮਾਨ ਸਾਧ ਸੰਗਤ ਜੀ ਇਹ ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ, ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹਾਂ ਦੀ ਬਖਸ਼ਿਸ਼।

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਾਂ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਤਸੰਗ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਣਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਣਾ ਕੀਰਤਨ ਸ਼ਰਮ ਪਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, ਇਕੱਤੀ ਰਾਗ ਨੇ। ਸੋ ਉਹਨਾਂ ਵਿੱਚੋਂ ਤਿੰਨ ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ ਤਿੰਨ ਸ਼ਬਦ ਇਲਾਹੀ ਬਾਣੀ ਦੇ ਤਿੰਨਾਂ ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ
1: ਹੈਗਾ ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਉਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਦਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਿਹਾ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੰਖਿਆ ਦੂਸਰਣ ਨਾ ਤੋਂ ਇਹ ਮਿਲੀ ਸੰਖਿਆ ਦੂਸਰਣ ਸੋਭਾ ਤੇ ਹੀ ਸੰਤ ਕੀ ਪਾਲ ਕਿਰਪਾ ਜੇ ਕਰੈ ਨਾਨਕ ਸੰਤਨ ਨਿਰਭੀ ਕਰੈ ਸੰਤਨ ਕਿਆ ਦੂਸਰਣ ਸੰਤ ਜੋੜ ਪਾਏ ਸੰਤ ਕਿਆ ਦੂਸਰਣ ਭੇਜੀ ਜੋੜ ਕੇ ਮਾਏ ਸੰਖਿਆ ਦੂਸਰਣ ਤੇ ਜਬ ਜਾਏ ਸੰਖਿਆ ਦੂਸਰਣ ਨੀਚੀ ਚਾਏ ਸੰਖਿਆ ਨਿਰਦੇ ਮਹਾਂ ਪਾਈ ਸੰਖਿਆ ਨਿਰਦੇ ਟਿਕਲ ਨਾ ਪਾਈ ਸੰਖਿਆ ਨਿਰਦੇ ਰਾਜ ਕੇ ਜੀ ਸੰਖਿਆ ਨਿਰਦੇ ਬੁਧਿਆ ਜੀ ਸੰਤ ਕੀ ਨਿੰਦਾ ਲੋਕ ਮੈਂ ਲੋਕ ਨਾਮੇ ਕੁਝ ਭਾਵ ਹੈ ਤਾਂ ਉਸ ਤੋਂ ਵੀ ਹੋਏ ਮੂਰਖ ਸੰਤ ਕੇ ਲੋਕੀ ਕੋ ਡਾਲ ਲੱਗ ਹੈ ਸੰਤ ਕੇ ਲੋਕੀ ਕੋ ਸਭ ਚੱਗ ਹੈ।

ਆਪੇ ਬੀਜਾ ਆਪੇ ਦਾਨਾ ਗੈਰ ਗਰੀਬੀ ਖਜ਼ਾਨਾ ਸਾਤੇ ਚਰੀ ਪਾਓ ਨਾਨਕ ਕਹਿਮਰ ਇਹੋ ਨਾਓ ਹਨ ਸਨ ਜਾਤਾ ਨੇਤਰ ਕੋ ਚਿਤਕਾ ਮੰਤਰ ਨਾ ਜਾਣਿਆ ਹੋਰ ਰਾਜਨਾ ਰਾਜ ਰੂਪ ਮੈਂ ਜੋਗੀ ਤਾਂ ਮੈਂ ਕਿਸੇ ਗ੍ਰਹਿ ਮੈਂ ਭੋਗੀ ਜਾਤੀ ਜੀ ਲਾਗੀ ਵਿੱਚ ਨਾਹੇ ਸਰਲ ਦੇਵ ਹਾਰੇ ਉਗਾਹੇ

ਨਾਮ ਕੇ ਧਾਰੇ ਸੰਗੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਕਾਸ ਪਾਤਾਲ ਨਾਮ ਕੇ ਧਾਰੇ ਸਗਲਾਕਾਰ ਨਾਮ ਕਾ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦਮੈ ਸੰਗਨ ਗਤ ਪਾਏ ਕਪੂਰ ਸਤ ਸਾਜਾ ਦੀ ਬਾਣੀ ਸਤਿਪੁਰਖਾ ਮਹਿਤ ਬਾਣੀ ਸਤਿ ਕਰਮੀ ਨਿਰਮਲ

ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ। ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ।

ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ

ਪੰਜਾਂ ਫੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।